0: on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
8: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
7: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
9: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
10: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
6: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
8: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
9: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
8: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
9: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
8: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
9: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
8: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
9: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
6: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ

0: ਬਜ਼ੁਰਗ ਆਦਿ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਦਾਬ ਯਾਰ ਜੀ ਮੇਰਾ ਮੈਂ ਆਪਕਾ ਹੋਸਟ ਜਨਾਬ ਕੀ ਖਿਦਮਤ ਹਾਜ਼ਰ ਆਪ ਸੁਣ ਰਹੇ ਕਾਫੀ ਚਲਾ ਲਾਉਣ ਰੇਡੀਓ ਸੁਸੰਗਮ 94.7 FM ਜੀ ਆਪ ਬਿਆਨ ਵਿੱਚ 8 ਮਿੰਟ ਹੋ ਗਏ ਅੱਜ ਦਾ ਜੋ ਸ਼ੋਅ ਹੈ ਥੋੜਾ ਡਿਫਰੈਂਟ ਹੋਗਾ ਯੂ ਨੋ ਜੋ ਹੈ ਨਾਰਮਲੀ ਹਮਾਰੇ ਸ਼ੋਅ ਪੇ ਜੋ ਹੈ ਹਮੇਸ਼ਾ ਗੈਸਟ ਹੋਤੇ ਲੇਕਿਨ ਅੱਜ ਵਿਲ ਟਾਕ ਅਬਾਊਟ ਦ ਪਾਕਿਸਤਾਨੀ ਡਰਾਮਾਜ਼ ਯੈਸ ਤੋ ਅੱਜ ਹੈ KWJ ਡਰਾਮਾ ਡੈਸਕ ਕੀ ਅੱਜ ਕੀ ਜੋ ਸੈਗਮੈਂਟ ਹੈ ਆਪਕੀ ਆਪਕੀ ਖਿਦਮਤ ਮੈਂ ਹਾਜ਼ਰ ਔਰ ਵੀ ਕੈਨ ਟਾਕ ਅਬਾਊਟ ਪਾਕਿਸਤਾਨੀ ਡਰਾਮੇ ਜੋ ਅੱਜ ਕੱਲ੍ਹ ਇਤਨੇ ਮਸ਼ਹੂਰ ਹੈ ਬਲਕਿ ਔਰ ਐਵਰੀ ਡੇ ਐਵਰੀ ਮੰਥ ਜਿਨਕੀ ਜੋ ਹੈ ਮਸ਼ਹੂਰ ਮੈਂ ਬਹੁਤ ਜੋ ਇਜ਼ਾਫਾ ਹੋਤੇ ਜਾ ਰਹਾ ਹੈ ਔਰ ਐਕਟਰਸ ਔਰ ਜੋ ਐਕਟਰਸ ਜੋ ਯੂ ਨੋ ਲਾਈਕ ਸਪੈਸ਼ਲੀ ਸੋਸ਼ਲ ਮੀਡੀਆ ਨੇ ਉਨਕੋ ਬਹੁਤ ਹੀ ਹਿੰਮਤ ਬਲਕਿ ਬਹੁਤ ਹੀ ਮਦਦ ਕੀ ਹੈ ਕਿ ਉਹ ਜਹਾਂ ਵੀ ਅੱਜ ਕੱਲ੍ਹ ਜੋ ਪਹੁੰਚੇ ਹੈ ਉਸ ਮੈਂ ਜੋ ਹੈ ਸੋਸ਼ਲ ਮੀਡੀਆ ਕਾ ਬਹੁਤ ਬੜਾ ਹੱਥ ਹੈ ਨਾਓ ਵੀ ਨੋ ਕਿ ਆਪਣਾ ਕੌਣ ਜੋ ਆਪਣਾ ਕੌਣ ਐਕਟਰ ਜਾਂ ਐਕਟਰਸ ਕੈਸਾ ਲੱਗਤਾ ਹੈ ਕਿਸ ਤਰ੍ਹਾਂ ਉਹ ਆਪਣਾ ਕਹਾਂ ਕਹਾਂ ਜਾਤੇ ਹੈ ਔਰ ਕਿਆ ਕਿਆ ਇਨਕੀ ਜੋ ਐਕਟੀਵਿਟੀਜ਼ ਹੋਤੀ ਹੈ ਕਿਆ ਇਨਕੀ ਕਿਸੀ ਕੇ ਜੋ ਰਿਸ਼ਤੇ ਮੇਂ ਸ਼ਾਦੀ ਹੋ ਰਹੀ ਹੈ ਤੋ ਉਨਕੇ ਵੀ ਪਿਕਚਰਸ ਆ ਜਾਤੇ ਸੋ ਨਾਓ ਵੀ ਨੋ ਐਵਰੀਥਿੰਗ ਅਬਾਊਟ ਐਕਟਰਸ ਐਕਟਰਸਿਸ ਕਿ ਸਪੈਸ਼ਲੀ ਪਾਕਿਸਤਾਨੀ ਮੀਡੀਆ ਕਾ ਜੋ ਕਿ ਆਪਣਾ ਪਹਿਲੇ ਇਤਨਾ ਜੋ ਇਤਨਾ ਇਨਕੋ ਜੋ ਐਕਸਪਲੋਰ ਖੈਰ ਉਨਕੋ ਇਤਨਾ ਮੌਕਾ ਨਹੀਂ ਮਿਲਦਾ ਥਾ ਨਾਓ ਵੀ ਨੋ ਐਵਰੀਥਿੰਗ ਅਬਾਊਟ ਅਵਰ ਪਾਕਿਸਤਾਨੀ ਐਕਟਰ ਐਂਡ ਐਕਟਰਸਿਸ ਜੋ ਸਪੈਸ਼ਲੀ ਜੋ ਕਿ ਆਪਣੇ ਡਰਾਮੇ ਸੇ ਤਾਲੁਕ ਰੱਖਦੇ ਹੈ ਅੱਜ ਜੀ ਹਾਂ ਮੇਰੇ ਪਾਸ ਜੋ ਮੇਰੇ ਦੋ ਗੈਸਟ ਮੌਜੂਦ ਹੈ ਸਰਮਾ ਜੀ ਆਫਕੋਰਸ ਐਵਰੀਵਨ ਨੋਜ਼ ਹਰ ਐਂਡ ਉਨਕੇ ਸਾਥ ਹੈ ਯਹਾਂ ਪਰ ਆਪਣਾ ਅਨਸਾ ਜੀ ਵੀ ਮੌਜੂਦ ਹੈ ਔਰ ਆਪਣਾ ਹੈਲੋ ਟੂ ਬਿਊਟੀਫੁਲ ਲੇਡੀਜ਼ ਕੈਸੀ ਆਪ ਦੋਨੋਂ ਖੈਰੀਅਤ ਹੈ ਸਰ
5: ਥੈਂਕ ਯੂ ਮੈਨੂੰ ਜ਼ਰਾ ਅਜੀਬ ਲੱਗਦਾ ਹੈ ਜਬ ਮੈਂ ਟਿਊਜ਼ਡੇ ਕੇ ਬਾਅਦ ਟਿਊਜ਼ਡੇ ਕੋ ਹੋਸਟ ਬਣ ਕੇ ਔਰ ਫਿਰ ਵੈਨਸਡੇ ਕੋ ਗੈਸਟ ਬਣ ਕੇ
4: ਯਾ ਸੋ ਯੇ ਮੈਜਿਕ ਹੈ ਯਸ
5: ਨਹੀਂ ਬਟ ਆਈ ਫੀਲ ਗੁੱਡ ਕਿ ਯਾ ਬਿਕਾਜ਼ ਜੋ ਇਤਨੀ ਇੱਕ ਤਰੀਕੇ ਸੇ ਮੈਂ ਕਹੂੰਗੀ ਜੋ ਪਾਬੰਦੀ ਸੇ ਡਰਾਮੇ ਦੇਖਤਾ ਹੈ ਜਿਸ ਕਾ ਸ਼ੌਕ ਮੁਝੇ ਕੋਵਿਡ ਕੇ ਜ਼ਮਾਨੇ ਮੇਂ ਜ਼ਿਆਦਾ ਸ਼ੁਰੂ ਹੁਆ ਕਿਉਂਕਿ ਉਸਸੇ ਪਹਿਲੇ ਤੋ ਯੂ ਨੋ ਜਬ ਬੱਚੇ ਛੋਟੇ ਹੋਤੇ ਹੈ ਔਰ ਸਭ ਹੋਤੇ ਇਨਸਾਨ ਇਤਨੀ ਚੀਜ਼ੋਂ ਮੇਂ ਲਗਾ ਰਹਿਤਾ ਹੈ ਲੇਕਿਨ ਇਸਕੇ ਬਾਅਦ ਜਬ ਐਮਟੀ ਨੈਸਟਰ ਹੋ ਜਾਤੇ ਹੈ ਆਪ ਤੋ ਯੇ ਸਭਸੇ ਮੁਝੇ ਲਗਤਾ ਹੈ ਕਿ ਹਮ ਜੈਸੋਂ ਕੇ ਲੀਏ ਮੁਝੇ ਇਟਸ ਅ ਬਲੈਸਿੰਗ ਔਰ ਜਿਸ ਤਰੀਕੇ ਸੇ ਯੇ ਡਰਾਮੇ ਅਬ ਬਣ ਰਹੇ ਹੈ ਔਰ ਜੋ ਯੇ ਲੋਕ ਟੌਪਿਕ ਯੂਜ਼ ਕਰ ਰਹੇ ਹੈ ਜੋ ਐਕਟਿੰਗ ਇਨਕੀ ਹੋ ਗਈ ਹੈ ਜੋ ਮੰਝੇ ਹੋਏ ਆਰਟਿਸਟ ਹੈ ਔਰ ਜੋ ਇਨ ਲੋਕ ਕੇ ਡਰਾਮੇ ਹੈ ਵੋ ਦੇਖ ਕਰ ਬਹੁਤ ਅੱਛਾ ਲੱਗਦਾ ਹੈ ਤੋ ਇਸ ਲਈ
4: ਅੱਜ ਹਮ ਜੋ ਆ ਜੋ 6 ਡਰਾਮੇ ਹਮਾਰੇ ਲਿਸਟ ਪਰ ਹੈ ਲੇਕਿਨ ਆਫਕੋ ਅਗਰ ਟਾਈਮ ਹੋਗਾ ਵੀ ਨੋ ਕੋ 7 ਐਂਡ 8 ਇਸ ਵੈਲ ਆਜ ਜੋ ਹਮਾਰੇ ਲਿਸਟ ਮੇ ਹੈ ਜ਼ੰਜੀਰ ਹੈ ਫਿਰ ਹੈ ਆਪਕੀ ਇੱਜ਼ਤ ਬਸਤਰ ਸਾਥ ਹੋ ਨਸ਼ਤਰ ਗੁਲਬਹਾਰ ਔਰ ਦਰਨੀ ਜਾਤ ਇਹ ਨਾਮ ਬੜੇ ਡਿਫਰੈਂਟ ਲੱਗਦੇ ਇੰਡੀਅਨ ਜੋ ਆਪਣੇ ਇੰਡੀਅਨ ਡਰਾਮਾ ਸੇ ਥੋੜਾ ਅਲੱਗ

0: ਦੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: बड़े सोचा च पए हो वीर जी की गल होगी
2: थक गए हैं घर लब लब के कैलगरी च घर खरीदना तो हुन बड़ा ही औखा
1: तुसी घर चंद्रमा ते लब दे हुने कैलगरी च नहीं आ नोट करो नंबर अरुण कौशल दा
2: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
2: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ویلکم بیک ٹو کافی جلا لون ریڈیو سسٹم 94.7 FM جی آج ہم بات کر رہے ہیں پاکستانی ڈراماز کی جو کہ ہٹ جو کہ اپنا آج کل سپر ڈوپر جا رہے ہیں ہر طرف دنیا بھر میں ان کو ملینز آف ویوز مل رہے ہیں یوٹیوب پر فیس بک پر ہر طرف اینڈ آف کورس دے آر ویری ویری ویل نون اسپیشلی یو نو بیفور وی گو ٹو اور نیکسٹ ڈراما سو آئی تھنک مہینہ خان نے اناؤنس کیا شی از ایکسپیکٹنگ اے بیبی تو آئی تھنک دس از سو نائس ٹو سی کہ اپنا And for now, she's a superstar already.
6: Yeah.
5: If agar wo pehle nahi thi to, lekin I think a lot of people are very admiring her. Aur I think last, abhi maine do teen din pehle unka dekha tha ki she was going to UK or something, kisi event mein.
6: Event mein.
5: Yeah, so it was so nice to see that. Ke apna log jo hain.
6: GIFF ka koi tha na
5: program. Yeah, koi aisa koi event ho raha tha. Ji, ji, ji, ji. To agla, jo drama hai list mein, Gulbahar.
6: Gulbahar,
5: yeah. Iska matlab kya sabse pehle?
6: You know, like Gulbahar can be you can use Gulbahar for کہ آپ کے گھر میں خوشحالی ہے تو اس کو بھی آپ Gulbahar کہہ سکتے ہیں کیونکہ آج کے جو ایپیسوڈ میں اس کی پھپھی نے اس کو کہا کہ تم تو بڑی خوش لگ رہی ہو تمہارے لیے تو یہ گھر گل بہار ہے تو دس از وائی دے ہیو ٹیکن دس ناٹ ریئلائزنگ کہ اس بچی کے اوپر کیا گزر رہی ہے تو دس از اے اسٹوری اباؤٹ دس گرل کے جو شی سڈنلی لوزز بوتھ دا پیرنٹس ان دا سلنڈر برسٹ ہوتا ہے جب کچن میں اینڈ شی از ان اے شاک اینڈ اس کے نیبرز ہیں جو they don't have children so they like her so much to bahut uska saath dete hain har cheez mein aur rishtedar hain jab maa baap uske ekdam mar jate hain to koi rishtedar us bachchi ko apne ghar pe rakhne ke liye taiyar nahi hai aur phuppi ko to bahut hi zalim dikhaya hai jiska beta is ladki se shaadi karna chahta tha lekin uski maa ne usko itna brain wash kiya itni beizzati kari aur sara ilzam wo is bachchi pe dal rahi hai to sara ye hai ki wo aake ye taana deke gayi ki tum to aise lag rahi ho jaise ek tumhare liye ek ye gulbahar jagah hai this is how the now the name

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5786176 4। ਉਹ ਇਸ ਸਮਾਈਲ ਮੈਡੀਕਲ।

0: ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: सोने घर की निशानी होंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
2: ग्रोसरी खरीदन लई हमेशा याद रखो कैलगरी दा मशहूर सांझा पंजाब ग्रोसरी स्टोर
3: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
2: जानिया पछानिया नाम है सांझा पंजाब ग्रोसरी स्टोर
3: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
2: सांझा पंजाब ग्रोसरी स्टोर पहली लोकेशन 331-3690 वेस्टमिंस ड्राइव
3: दूजी लोकेशन 117-7770 एवेन्यू
2: तीजी लोकेशन 570-6520 फाल्कनरिज बुलेवार्ड
3: चौथी लोकेशन 606 सिटी स्केप स्क्वायर
2: पांचवी लोकेशन 3150-235 रेड एम्बर्स वे
3: छेवी लोकेशन 400-45 कैरिंगटन बुलेवार्ड नॉर्थ वेस्ट कैलगरी
2: सांझा पंजाब ग्रोसरी स्टोर दियां 6 लोकेशनां दा सांझा फोन नंबर
3: 403-835 बाई बाई ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ ਸਤੰਬਰ ਮਹੀਨੇ ਦਾ ਅਖੀਰਲਾ ਦਿਨ ਹੈ ਜੀ 30 ਸਤੰਬਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਕੋਲੋਂ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਿਹੜੇ ਕਿਹੜੇ ਮੁੱਦੇ ਗਰਮਾਏ ਹੋਏ ਨੇ ਕਿਸ ਕਿਸਮ ਦੀ ਰਾਜਨੀਤੀ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਹੀ ਹੈ ਕਿਹੜੇ ਕਿਹੜੇ ਮਸਲੇ ਬਹੁਤ ਜ਼ਿਆਦਾ ਇਸ ਵੇਲੇ ਉਭਾਰੇ ਜਾ ਰਹੇ ਨੇ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਦਾ ਵਿਸਥਾਰ ਅਸਾਂ ਉਹਨਾਂ ਤੋਂ ਜਾਣਨਾ ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ ਉਹ ਵੀ ਅਸੀਂ ਪੰਨੂ ਸਾਹਿਬ ਤੋਂ ਜਾਣਾਂਗੇ ਕੁਛ ਹੀ ਪਲਾਂ ਦੇ ਵਿੱਚ ਜਤਿੰਦਰ ਪੰਨੂ ਜੀ ਫੋਨ ਲਾਈਨ ਤੇ ਸਾਡੇ ਨਾਲ ਹਾਜ਼ਰ ਹੋਣਗੇ ਜੀ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ। ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉਹ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸਭਨੀਂ ਸਤਿ ਸ੍ਰੀ ਅਕਾਲ
0: ਜੀ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜਿਹੜੀ ਭਾਰਤੀ ਜਨਤਾ ਪਾਰਟੀ ਅਮਿਤ ਸ਼ਾਹ ਹੋਰਾਂ ਦੀ ਪੰਜਾਬ ਚ ਫੇਰੀ ਸੀ ਤੇ ਗੱਲ ਬੜੀ ਵੱਡੀ ਕਹਿ ਗਏ ਨੇ ਆਂਦੇ ਨੇ ਕਿ ਪੰਜਾਬ ਚੋਂ ਨਸ਼ੇ ਜਿਹੜੇ ਆ ਉਹ ਸਿਰਫ ਅਸੀਂ ਖਤਮ ਕਰ ਸਕਦੇ ਹਾਂ 31 ਦਸੰਬਰ 2029 ਤੱਕ ਦਾ ਸਮਾਂ ਲੈਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿੰਨਾ ਕੁ ਜ਼ੋਰ ਭਾਜਪਾ ਦਾ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਹੁਣ ਤੱਕ ਲੱਗਾ ਉਹ ਨਸ਼ਿਆਂ ਦੁਆਲੇ ਹੀ ਹੋਏ ਨੇ ਜੀ
1: ਨਸ਼ਿਆਂ ਦੁਆਲੇ ਨੇ ਨਸ਼ਿਆਂ ਦੀ ਚਰਚਾ ਦੁਆਲੇ ਹੀ ਹੋਏ
0: ਨੇ ਜੀ ਜੀ
1: ਨਸ਼ੇ ਰੋਕਣੇ ਹੋਣ ਤੇ ਭਾਜਪਾ ਜਦੋਂ ਮਰਜ਼ੀ ਰੋਕ ਸਕਦੀ ਕੇਂਦਰ ਵਿੱਚ ਇਹਨਾਂ ਦੀ ਸਰਕਾਰ ਆ ਸਾਰੀ ਦੁਨੀਆਂ ਨੂੰ ਪੜਾਉਂਦੇ ਆ ਕਿ ਜਿੱਥੇ ਡਬਲ ਇੰਜਨ ਸਰਕਾਰ ਹੋਵੇ ਉੱਥੇ ਅਸੀਂ ਰੋਕ ਦਿਆਂਗੇ ਹਰਿਆਣੇ ਚ ਡਬਲ ਇੰਜਨ ਸਰਕਾਰ ਆ ਉੱਥੇ ਨਸ਼ੇ ਕਿਉਂ ਨੀ ਰੋਕੇ ਗਏ ਮੱਧ ਪ੍ਰਦੇਸ਼ ਚ ਡਬਲ ਇੰਜਨ ਸਰਕਾਰ ਨਸ਼ੇ ਉੱਥੇ ਚੱਲਦੇ ਅਫੀਮ ਦੀ ਖੇਤੀ ਵੀ ਹੋਈ ਜਾਂਦੀ ਹੈ ਰਾਜਸਥਾਨ ਚ ਵੀ ਹੋਈ ਜਾਂਦੀ ਉੱਥੇ ਨਸ਼ੇ ਕਿਉਂ ਨੀ ਰੋਕੇ ਗਏ ਇੱਥੇ ਜਿਹੜਾ ਇਹਨਾਂ ਦਾ ਪੰਜਾਬ ਦੀ ਭਾਜਪਾ ਦਾ ਪ੍ਰਧਾਨ ਉਹ ਕਹਿੰਦਾ ਜੀ ਗੁਜਰਾਤ ਵਿੱਚ ਕੋਈ ਨਸ਼ੇ ਨੀ ਕਰਦਾ ਨਹੀਂ ਕਰਦਾ ਹੁਣ ਪਰ ਸਭ ਤੋਂ ਵੱਧ ਨਸ਼ੇ ਦੀਆਂ ਖੇਪਾਂ ਉੱਥੇ ਆ ਕੇ ਸਮੁੰਦਰੀ ਜਹਾਜ਼ਾਂ ਤੋਂ ਉਤਰਦੀਆਂ ਨੇ ਕੱਲ ਜਦੋਂ ਅਮਿਤ ਸ਼ਾਹ ਜੀ ਇੱਥੇ ਜਲੰਧਰ ਚ ਭਾਸ਼ਣ ਕਰਦੇ ਪਏ ਸੀ ਉਦੋਂ ਵੀ ਸਾਡੇ ਕੋਸਟ ਗਾਰਡ ਜਾਂ ਸਮੁੰਦਰੀ ਕੰਢੇ ਰਾਖੀ ਕਰਨ ਵਾਲੀ ਫੋਰਸ ਹੈ ਉਹਨਾਂ ਦੀਆਂ ਮੋਟਰ ਬੋਟਸ ਨੇ ਜਾ ਕੇ ਇੱਕ ਸਟੀਮਰ ਘੇਰ ਲਿਆ ਇਰਾਨ ਤੋਂ ਆਇਆ ਸੀ ਉਸ ਸਟੀਮਰ ਦੇ ਵਿੱਚ 3000 ਕਰੋੜ ਰੁਪਏ ਦੀ ਡਰੱਗ ਫੜੀ ਗਈ ਕਿਉਂਕਿ ਗੁਜਰਾਤ ਨੂੰ ਸਾਰੇ ਕਿਉਂ ਆਉਂਦੇ ਆਖਿਰਕਾਰ ਸਾਰਾ ਮਾਲ ਗੁਜਰਾਤ ਦੀਆਂ ਬੰਦਰਗਾਹਾਂ ਤੇ ਕਿਉਂ ਲੱਭਦਾ ਹੋਰ ਕਿਤੇ ਕਿਉਂ ਨਹੀਂ ਜਾਂਦਾ ਇਹ ਜਿਹੜੀਆਂ ਗੱਲਾਂ ਨੇ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀਆਂ ਨੇ ਦੁਖੀ ਕਰਨ ਵਾਲੀਆਂ ਵੀ ਇਹ ਮਤਲਬ ਪੰਜਾਬ ਨੂੰ ਬਦਨਾਮ ਕਰੀ ਜਾਣਾ ਬਈ ਅਸੀਂ ਇਕੱਲੇ ਨੀ ਕਹਿਣ ਡੇ ਹੁਣ ਜਦੋਂ ਇਹਨਾਂ ਦੀ 2014 ਚ ਪਹਿਲੀ ਵਾਰ ਕੇਂਦਰ ਚ ਸਰਕਾਰ ਬਣੀ ਨਰਿੰਦਰ ਮੋਦੀ ਦੀ ਤੇ ਉਦੋਂ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਹਾਰ ਕੇ ਗਿਆ ਸੀ ਤੇ ਉਹਨੇ ਜਾ ਕੇ ਉੱਥੇ ਦੱਸਿਆ ਕਿ ਪੰਜਾਬ ਤੇ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਬਣ ਗਿਆ ਅਮਿਤ ਸ਼ਾਹ ਉਦੋਂ ਚੋਣ ਨਹੀਂ ਸੀ ਲੜ ਸਕਦਾ ਤੇ ਕੇਸ ਬਣੇ ਸੀ ਤੇ ਇਹਨੇ ਉੱਥੋਂ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਐਲਾਨ ਕੀਤਾ ਕਿ ਮੈਂ ਅੰਮ੍ਰਿਤਸਰ ਜਾ ਕੇ ਨਸ਼ਿਆਂ ਦੇ ਖਿਲਾਫ ਰੈਲੀ ਕਰੂੰਗਾ ਸਾਡੀ ਹਾਰ ਜਿਹੜੀ ਨਸ਼ਿਆਂ ਦਾ ਕਰਕੇ ਹੋਈ ਪੰਜਾਬ ਚ ਸਰਕਾਰ ਸਾਂਝੀ ਸੀ ਭਾਜਪਾ ਸ਼ਾਮਿਲ ਸੀ ਕੇਂਦਰ ਚ ਸਰਕਾਰ ਸਾਂਝੀ ਸੀ ਬੀਬੀ ਹਰਸਿਮਰਤ ਕੌਰ ਬਾਦਲ ਉੱਤੇ ਮੰਤਰੀ ਸੀ ਇਹਨਾਂ ਦੋਵਾਂ ਥਾਵਾਂ ਤੇ ਸਾਂਝੀ ਸਰਕਾਰ ਦੇ ਬਾਵਜੂਦ ਉਹ ਇੱਥੇ ਰੈਲੀ ਕਰਨ ਤੁਰ ਪਿਆ ਤੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਜੀ ਤੁਸੀਂ ਸਾਡੇ ਪੰਜਾਬ ਦੀ ਬਦਨਾਮੀ ਕਰਦੇ ਹੋ ਤੁਸੀਂ ਇੱਥੇ ਰੈਲੀ ਕਰਨ ਆ ਰਹੇ ਹੋ ਤੁਹਾਡੀ ਇੱਕ ਰੈਲੀ ਦੇ ਜਵਾਬ ਚ ਮੈਂ 4 ਰੈਲੀਆਂ ਕਰੂੰਗਾ ਜਿਹੜੇ ਪਾਕਿਸਤਾਨ ਨੂੰ 4 ਗੇਟ ਨੇ ਉਹਨਾਂ 4 ਗੇਟਾਂ ਦੇ ਅੱਗੇ ਇਹ ਦੱਸਣ ਵਾਸਤੇ ਕਿ ਡਰੱਗ ਤਾਂ ਸਾਰੀ ਆਉਂਦੀ ਪਾਕਿਸਤਾਨ ਤੋਂ ਤੇ ਬਾਰਡਰ ਤੇ ਫੋਰਸ ਤੁਹਾਡੀ ਹੈ BSF ਆਰਮੀ ਤੁਹਾਡੇ ਕੋਲ ਹੈ ਗੁਜਰਾਤ ਵਿੱਚ ਡਰੱਗ ਉਤਰਦੀ ਉੱਥੇ ਤੁਸੀਂ ਰੋਕਦੇ ਨਹੀਂ ਤੇ ਸਾਡੀ ਬਦਨਾਮੀ ਕਰਦੇ ਹੋ ਅੱਜ ਜਿਹੜੀ ਗੱਲ 2014 ਚ ਸੁਖਬੀਰ ਸਿੰਘ ਬਾਦਲ ਨੇ ਆਖੀ ਸੀ ਅੱਜ 12 ਸਾਲ ਬਾਅਦ ਇਹੋ ਜਵਾਬੀ ਮਿਹਣਾ ਦੂਜੀਆਂ ਪਾਰਟੀਆਂ ਦੇ ਰਹੀਆਂ ਨੇ ਕਿ ਅਮਿਤ ਸ਼ਾਹ ਇੱਥੇ ਜਵਾ ਗਿਆ ਅਮਿਤ ਸ਼ਾਹ ਜਾ ਕੇ ਗੁਜਰਾਤ ਰੋਕ ਕੇ ਅਮਿਤ ਸ਼ਾਹ ਬਾਰਡਰ ਰੋਕ ਕੇ ਪੰਜਾਬ ਦੀ ਬਦਨਾਮੀ ਕਰਨ ਪਹੁੰਚ ਗਿਆ ਆਖਿਰਕਾਰ ਇਸ ਡਰੱਗ ਦੇ ਸਾਰੇ ਧੰਦੇ ਨੂੰ ਚਲਾਉਣ ਦਾ ਕੰਮ ਤੇ ਪੰਜਾਬ ਤੋਂ ਹੀ ਹੁੰਦਾ ਤੇ ਬਾਹਰੋਂ ਹੁੰਦਾ ਤੇ ਹਰ ਕੋਈ ਆ ਕੇ ਪੰਜਾਬ ਦੀ ਬਦਨਾਮੀ ਕਿਉਂ ਕਰਨ ਲੱਗ ਪੈਂਦਾ ਇਸ ਮੁੱਦੇ ਤੇ ਸਾਰੀਆਂ ਪਾਰਟੀਆਂ ਇੱਕ ਰਾਏ ਨੇ ਜਿਹੜੀ ਗੱਲ ਉਹਨੇ ਆਖੀ ਹੈ 2 ਦਸੰਬਰ 2029 ਦੀ ਉਹਨੂੰ ਸਾਨੂੰ ਧਿਆਨ ਨਾਲ ਸਮਝਣਾ ਚਾਹੀਦਾ ਮੈਂ ਪਿੱਛੇ ਜੀ ਇੱਕ ਹਿੰਦੀ ਦੇ ਵਿਅੰਗ ਕਵੀ ਦਾ ਵਿਅੰਗ ਸੁਣਦਾ ਪਿਆ ਸੀ ਉਹਦੇ ਚੋਂ ਕਹਿੰਦਾ ਕਿ ਨਰਿੰਦਰ ਮੋਦੀ ਨੇ ਆਖਿਆ ਮੈਂ ਤੁਹਾਨੂੰ 15-15 ਲੱਖ ਰੁਪਏ ਦੇਵਾਂਗਾ ਤੁਹਾਡੇ ਖਾਤਿਆਂ ਚ ਪਾਵਾਂਗਾ ਤੇ ਉਹ ਪਾਏ ਨੀ ਉਹ ਕਹਿੰਦੇ ਆ ਕਿ ਹੁਣ

0: ਉਹ ਤਾਂ ਇੱਕ ਚੋਣ ਜੁਮਲਾ ਸੀ, ਲੰਘ ਗਿਆ, ਹੁਣ ਮਿਲਣੇ ਨੀ। ਉਹ ਕਹਿੰਦਾ ਸਾਡੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਜਦ ਤੱਕ ਨਰਿੰਦਰ ਮੋਦੀ ਸਾਨੂੰ 15-15 ਲੱਖ ਖਾਤਿਆਂ ਚ ਨਹੀਂ ਪਾਉਂਦਾ, ਉਹਨਾਂ ਚਿਰ ਤੱਕ, ਇਹ ਨਹੀਂ ਕਿ ਅਸੀਂ ਨੂੰ ਵੋਟਾਂ ਨਹੀਂ ਪਾਉਣਗੀਆਂ, ਉਹਨਾਂ ਚਿਰ ਤੱਕ ਅਸੀਂ ਹਰ ਸਾਲ ਇਹਨੂੰ ਜਿਤਾਉਂਦੇ ਰਹਾਂਗੇ ਤਾਂ ਕਿ ਕਦੇ ਤਾਂ ਸਾਨੂੰ ਪੈਸੇ ਦਊਗਾ। ਕਿਉਂਕਿ ਨਾ ਨਰਿੰਦਰ ਮੋਦੀ ਨੂੰ ਪਤਾ ਵੀ ਜੇ ਮੈਂ ਜਿਤਾ ਤਾ ਇਹਨਾਂ ਨੇ ਪੈਸੇ ਨਹੀਂ ਪਾਉਣੇ, ਇਸ ਇਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਉਣੀਆਂ, ਇਸ ਕਰਕੇ ਉਹ ਪੈਸੇ ਨਹੀਂ ਦੇ ਰਿਹਾ ਕਿ ਪੈਸਿਆਂ ਦੀ ਝਾਕ ਵਿੱਚ ਲੋਕੀ ਮੈਨੂੰ ਜਿਤਾਉਂਦੇ ਰਹਿਣ। ਹੁਣ ਆਹ ਜਿਹੜੀ ਗੱਲ ਹੈ ਦਸੰਬਰ 2024 ਵਾਲੀ 2029 ਵਾਲੀ, ਇਹਨੂੰ ਕਿਸੇ ਧਿਆਨ ਨਾਲ ਸੁਣਦੇ। ਇਹਦੇ ਵਿੱਚ ਵੀ ਸਮੱਸਿਆ ਇਹ ਹੈ ਕਿ ਇੱਕ ਲਾਰਾ ਲਾ ਕੇ ਅਗਲੇ ਸਾਲ ਵਾਸਤੇ ਉਹਨੇ ਵੋਟਾਂ ਮੰਗ ਲਈਆਂ ਕਿ ਪੰਜਾਬ ਚ ਸਾਡੀ ਸਰਕਾਰ ਬਣਾ ਦਿਓ, ਔਰ ਉਹਦੇ ਉੱਤੇ ਵੀ ਤਸੱਲੀ ਨੇ 2027 ਤੋਂ ਅੱਗੇ 2028 ਵੀ ਆਖਿਆ ਸਾਨੂੰ ਪਾਓ, 2029 ਚ ਵੀ ਆਖਿਆ ਵੋਟਾਂ ਸਾਨੂੰ ਪਾ ਕੇ ਸੈਂਟਰ ਸਾਡੀ ਚੌਥੀ ਸਰਕਾਰ ਬਣਾ ਦਿਓ, ਉਹ ਵੀ ਮਈ ਚ ਬਣ ਜਾਣੀ ਹੈ, ਤੇ 6 ਮਹੀਨੇ ਹੋਰ ਦਿਓ, ਫਿਰ ਦਸੰਬਰ 2029 ਚ ਜਾ ਕੇ ਉਦੋਂ ਅਸੀਂ ਵੇਖਾਂਗੇ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨੇ ਕਿ ਨਹੀਂ ਕਰਨੇ। ਯਾਨੀ ਨਸ਼ਿਆਂ ਦੇ ਬਹਾਨੇ ਉਹਨੇ ਪੰਜਾਬ ਦੇ ਲੋਕਾਂ ਤੋਂ ਅਗਲੀਆਂ 2 ਚੋਣਾਂ, ਵਿਧਾਨ ਸਭਾ ਦੀ ਵੀ ਤੇ ਪਾਰਲੀਮੈਂਟ ਦੀ ਵੀ, ਉਹਨਾਂ ਵਾਸਤੇ ਇੱਕੋ ਵਕਤ ਵੋਟਾਂ ਮੰਗ ਲਈਆਂ, ਏਡੀ ਵੱਡੀ ਉਹਨੇ ਗੱਲ ਕਰ ਲਈ। ਇਹ ਜਿਹੜਾ ਕੰਮ ਉਹਨੇ ਕਰ ਲਿਆ ਉਹ ਦੱਸਦਾ ਹੈ ਕਿ ਬੀਜੇਪੀ ਅਸਲ ਮਕਸਦ ਉਹਨਾਂ ਦਾ ਇਹ ਨਹੀਂ ਕਿ ਪੰਜਾਬ ਤੋਂ ਨਸ਼ੇ ਖਤਮ ਕਰਨੇ ਆ, ਅਸਲ ਮਕਸਦ ਸਿਰਫ ਸਿਰਫ ਵੋਟਾਂ ਹੈ ਤੇ ਵੋਟਾਂ ਵਾਸਤੇ ਨਸ਼ਿਆਂ ਦੇ ਮੁੱਦੇ ਦੀ ਵਰਤੋਂ ਕੀਤੀ ਹੈ। ਜਿਹੜੇ ਬੰਦੇ ਸਟੇਜ ਤੇ ਬੈਠੇ ਉਹਨਾਂ ਚ ਜਿਹੜਾ ਬੰਦਾ ਪੰਜਾਬ ਦਾ ਉਹਨਾਂ ਨੇ ਪ੍ਰਧਾਨ ਬਣਾਇਆ ਕੇਵਲ ਸਿੰਘ ਢਿੱਲੋਂ, ਇਹ ਉਦੋਂ ਵੀ ਇੱਥੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਦਾ MLA ਸੀ, ਇਹ ਨਸ਼ਿਆਂ ਬਾਰੇ ਕਦੇ ਬੋਲਿਆ ਨੀ। ਸੁਨੀਲ ਜਾਖੜ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਾ, ਅਕਾਲੀਆਂ ਵੇਲੇ ਨਸ਼ਿਆਂ ਦੇ ਖਿਲਾਫ ਬੋਲਦਾ ਸੀ, ਆਪਣੀ ਸਰਕਾਰ ਵੇਲੇ ਬੋਲਿਆ ਹੀ ਨੀ। ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਦੀਆਂ ਸਾਰੀਆਂ ਸਰਕਾਰਾਂ ਚ ਮੰਤਰੀ ਰਿਹਾ, ਬਾਕੀ ਸਾਰੇ ਵੀ ਬਹੁਤਾ ਕਰਕੇ ਉਹ ਨੇ ਜਿਹੜੇ ਕਾਂਗਰਸੀ ਸਰਕਾਰਾਂ ਚ ਮੰਤਰੀ ਬਣੇ ਤੇ ਹੁਣ ਭਾਜਪਾ ਚ ਬੈਠੇ ਆ। ਜਿਹੜੇ ਪੁਰਾਣੇ ਭਾਜਪਾ ਲੀਡਰ ਆ ਉਹ ਤਾਂ ਐਸੇ ਨੁਕਰੇ ਲੱਗੇ ਪਏ, ਉੱਥੇ ਲੱਭਾ ਹੀ ਕੋਈ ਨੀ, ਇੱਕਾ ਦੁੱਕਾ 2-3 ਜਣੇ ਰਹਿ ਗਏ, ਬਾਕੀ ਸਾਰੇ ਪੁਰਾਣੇ ਕਾਂਗਰਸੀ ਬੈਠੇ, ਉਹ ਕਾਂਗਰਸੀ ਬੈਠੇ ਆ ਜਿਨ੍ਹਾਂ ਦੇ ਰਾਜ ਵਿੱਚ ਨਸ਼ਾ ਵਧਿਆ ਸੀ, ਇੱਕ ਤਾਂ ਰੋਕ ਦੇਣਗੇ। ਹਾਸੋ ਵਾਲੀ ਗੱਲ ਹੈ ਜਿਹੜੀ ਕਹਿ ਕੇ ਅਮਿਤ ਸ਼ਾਹ ਚਲਾ ਗਿਆ।
1: ਪੰਜਾਬ ਗੱਲ ਹੁਣ ਬਿਕਰਮ ਸਿੰਘ ਮਜੀਠੀਆ ਦੀ ਕਰਦੇ ਹਾਂ, ਜਿਨ੍ਹਾਂ ਨੂੰ ਸਿੱਟ ਨੇ ਸਮਨ ਕੀਤਾ ਹੈ, ਤੇ ਜਗਦੀਸ਼ ਭੋਲਾ ਸਾਬਕਾ DSP ਉਹਨਾਂ ਨੂੰ ਵੀ ਸਿੱਟ ਨੇ ਸਮਨ ਜਿਹੜਾ ਉਹ ਜਾਰੀ ਕੀਤਾ ਹੈ, ਇਸ ਖਬਰ ਦੀ ਤਫਸੀਲ ਕੀ ਹੈ ਜੀ?
0: ਜਗਦੀਸ਼ ਭੋਲਾ ਸ਼ਾਇਦ 2012 ਦੇ ਨੇੜੇ ਤੇੜੇ ਫੜਿਆ ਗਿਆ ਸੀ, ਉਦੋਂ ਉਹਨੇ ਜਿਸ ਤਰ੍ਹਾਂ ਉਹ ਫੜਿਆ ਗਿਆ ਤੇ ਉਹਨੇ ਕਈਆਂ ਦੇ ਨਾਂ ਲੈ ਤੇ, ਉਹ ਨਾਵਾਂ ਦੀ ਪੜਤਾਲ ਪੜਤੂਲ ਬਹੁਤੀ ਨਹੀਂ ਸੀ ਹੋਈ, ਉਹਨੂੰ ਫਟਾਫਟ ਇਹਨਾਂ ਨੇ ਕੱਚੇ ਪੱਕੇ ਜੇ ਚਲਾਣ ਚਲੂਣ ਕਰਕੇ ਤੇ ਜੇਲ੍ਹ ਵਿੱਚ ਸੁੱਟਤਾ, ਮੁੜ ਕੇ ਉਹਨੂੰ ਸਜ਼ਾ ਹੋ ਗਈ। ਉਹ ਉਦੋਂ ਤੋਂ ਰੌਲਾ ਪਾਉਂਦਾ ਰਿਹਾ ਕਿ ਉਹਨੂੰ ਤਾਂ ਫਸਾਇਆ ਗਿਆ, ਮਾਲ ਤਾਂ ਦੂਜਿਆਂ ਦਾ ਸੀ, ਉਹ ਤਾਂ ਸਿਰਫ ਇਹਨਾਂ ਦੀ ਮਦਦ ਕਰਦਾ ਸੀ। ਇਹਦੇ ਤੋਂ ਇਲਾਵਾ ਇੱਕ ਮੁੱਦਾ ਹੋਰ ਸੀ, ਕਿਉਂਕਿ ਹੁਣ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਸਮਨ ਨਿਕਲੇ, ਇਸ ਕਰਕੇ ਗੱਲ ਉਹ ਨਾਲ ਕਰਨੀ ਬਣਦੀ। ਬਿਕਰਮ ਸਿੰਘ ਮਜੀਠੀਆ ਉਦੋਂ ਪੰਜਾਬ ਦਾ ਕੈਬਨਿਟ ਮੰਤਰੀ ਹੁੰਦਾ ਸੀ ਤੇ ਡਿਪਟੀ ਮੁੱਖ ਮੰਤਰੀ ਇਹਦਾ ਸਗਾ ਭੁੱਲ ਗਿਆ ਸੀ ਸੁਖਬੀਰ ਸਿੰਘ ਬਾਦਲ। ਉਹਨਾਂ ਦਿਨਾਂ ਚ ਰੌਲਾ ਪੈ ਗਿਆ ਕਿ ਉੱਥੋਂ ਨਸ਼ਾ ਵਿਕਣਾ ਸ਼ੁਰੂ ਹੋਇਆ, ਉਹਦੇ ਤੋਂ ਪਹਿਲਾਂ ਹੈਰੋਨ ਕਦੇ ਪੰਜਾਬ ਚ ਨਹੀਂ ਸਿਆਹੀ ਚਿੱਟੇ ਦਾ ਲੋਕਾਂ ਨੇ ਨਾਂ ਨਹੀਂ ਸੀ ਸੁਣਿਆ। ਉਹ ਜਿਹੜਾ ਇਹਨਾਂ ਸੁਣਿਆ ਉਹਦੇ ਬਾਅਦ ਰੌਲਾ ਪਿਆ। ਫਿਰ ਇੱਥੇ ਪੰਜਾਬ ਦਾ ਇੱਕ ਹੋਰ MLA ਹੁੰਦਾ ਸੀ ਨਾਲ ਮਜੀਠੇ ਦੇ ਨਾਲ ਲੱਗਦੇ ਹਲਕੇ ਅਜਨਾਲੇ ਤੋਂ ਜਿੱਤੇ ਅਮਰਪਾਲ ਸਿੰਘ ਬੋਨੀ, ਅਕਾਲੀ MLA ਸੀ ਤੇ ਬਾਦਲ ਸਰਕਾਰ ਨੇ ਉਹਨੂੰ ਥਾਂ ਦਿੱਤੀ ਸੀ, ਉਹਨੂੰ ਪਾਰਲੀਮੈਂਟਰੀ ਸੈਕਟਰੀ ਬਣਾਇਆ ਸੀ। ਉਹ ਮੰਤਰੀਆਂ ਤੋਂ ਥੋੜਾ ਜਿਹਾ ਘੱਟ ਹੁੰਦਾ, ਮੰਤਰੀਆਂ ਦੇ ਬਰਾਬਰ ਗਿਣਿਆ ਜਾਂਦਾ। ਉਹਨੇ ਜਾ ਕੇ ਕਿਤੇ ਵੱਡੇ ਬਾਦਲ ਨਾਲ ਗੱਲ ਕੀਤੀ ਜੀ ਤੁਹਾਡੇ ਰਿਸ਼ਤੇਦਾਰ ਮਜੀਠੀਆ ਦਾ ਨਾਂ ਡਰੱਗ ਚਾਹੁੰਦਾ, ਤੇ ਵੱਡੇ ਬਾਦਲ ਨੇ ਕਹਿਤਾ ਕਾਕਾ ਜੀ ਮੈਨੂੰ ਭੁੱਲ ਜਾਣਾ, ਤੁਸੀਂ ਪਿੱਛੇ ਜੇ ਇੱਕ ਮੜੀ ਜੀ ਬਣਾ ਦਿਓ, ਫਿਰ ਮੈਂ ਉਹਨੂੰ ਪੁੱਛੂਗਾ। ਮੁੰਡੇ ਨੂੰ ਜਾਂ ਤਾਂ ਸਮਝ ਨਹੀਂ ਆਈ ਜਾਂ ਉਹ ਮੁੰਡਾ ਜ਼ਿਆਦਾ ਓਵਰ ਸਮਾਰਟ ਸੀ ਅਜਨਾਲੇ ਵਾਲਾ MLA। ਉਹਨੇ ਬਕਾਇਦਾ ਆਪਣੇ ਚੀਫ ਪਾਰਲੀਮੈਂਟਰੀ ਸੈਕਟਰੀ ਵਾਲੇ ਲੈਟਰ ਹੈਡ ਦੇ ਉੱਤੇ ਚਿੱਠੀ ਬਣਾ ਕੇ

0: ਸਰਕਾਰੀ ਨੰਬਰ ਲਾ ਕੇ ਤੇ ਵੱਡੇ ਬਾਦਲ ਨੂੰ ਭੇਜਤੀ। ਉਹਦੇ ਚ ਲਿਖਤਾ ਕਿ ਮਜੀਠੀ ਦੇ ਕਿਹਦੇ ਕਿਹਦੇ ਨਾਲ ਸੰਬੰਧ ਆ, ਤੇ ਉਹਨਾਂ ਸਾਰਿਆਂ ਨੇ ਸਾਡੇ ਸਾਰਿਆਂ ਦੇ ਵੀਜ਼ੇ ਲਵਾਏ ਆ ਤੇ ਆਖਿਆ ਵਿਦੇਸ਼ ਆ ਉਹ ਸਾਡੇ ਕੋਲ ਮਜੀਠੀਆ ਜਾ ਰਿਹਾ। ਵਿੱਚ ਉਹਨੇ ਸੁਖਬੀਰ ਦਾ ਨਾਮ ਵੀ ਢੰਗ ਨਾਲ ਜ਼ਿਕਰ ਕਰਤਾ ਤੇ ਉਹਨੇ ਆਖਿਆ ਜੀ ਮੈਂ ਨੀ ਜਾਣਾ, ਮੈਂ ਸਮਝਦਾ ਕਿ ਤੁਹਾਨੂੰ ਆਪਣੇ ਇਸ ਰਿਸ਼ਤੇਦਾਰ ਨੂੰ ਰੋਕਣਾ ਚਾਹੀਦਾ। ਬਾਦਲ ਨੇ ਚਿੱਠੀ ਜਾਂ ਤਾਂ ਇਨਕੁਆਇਰੀ ਕਰਾ ਕੇ ਰੱਦ ਕਰ ਦਿੱਤੀ ਹੁੰਦੀ, ਰੱਦ ਵੀ ਨਾ ਕੀਤੀ, ਇਨਕੁਆਇਰੀ ਵੀ ਨਾ ਕਰਾਈ, ਉਹ ਚਿੱਠੀ ਰੱਖ ਛੱਡੀ ਇਸ ਕਰਕੇ ਕਿ ਰਿਸ਼ਤੇਦਾਰ ਕੱਲ ਨੂੰ ਜੇ ਲੋੜ ਪਈ ਤੇ ਖਿਲਾਫ ਵਰਤਾਂਗੇ, ਮੇਰੇ ਮੁੰਡੇ ਨੂੰ ਤੰਗ ਨਾ ਕਰੇ। ਉਹ ਚਿੱਠੀ ਰਿਕਾਰਡ ਤੇ ਚੜੀ ਹੈ 2012 ਦੀ। ਉਸ ਚਿੱਠੀ ਦੇ ਬੇਸ ਦੇ ਉੱਤੇ ਮੁੜ ਕੇ ਇਹਨਾਂ ਦੇ ਖਿਲਾਫ ਹਾਈਕੋਰਟ ਚ ਸਾਰੀ ਕਾਰਵਾਈ ਸ਼ੁਰੂ ਹੋਈ। ਹੁਣ ਜਿਹੜੀ ਚਿੱਠੀ ਸਾਰਿਆਂ ਥਾਵਾਂ ਤੇ ਚੜੀ ਆ ਉਹ ਦੱਸਦੀ ਆ ਕਿ ਅਕਾਲੀ ਦਲ ਦੇ ਆਪਣੇ ਇੱਕ MLA ਨੇ ਆਪਣੇ ਮੁੱਖ ਮੰਤਰੀ ਨੂੰ ਬਕਾਇਦਾ ਲਿਖਤੀ ਤੌਰ ਤੇ ਦੱਸਿਆ ਸੀ ਕਿ ਵੇਖੋ ਜੀ ਬਿਕਰਮ ਸਿੰਘ ਮਜੀਠੀਆ ਡਰੱਗ ਨਾਲ ਸੰਬੰਧਿਤ ਹੈ। ਜੇ ਉਹ ਅਕਾਲੀ MLA ਗਲਤ ਸੀ ਤੇ ਉਹਨੂੰ ਅਗਲੇ ਵਾਰੀ ਅਕਾਲੀ ਦਲ ਨੇ ਅਜਨਾਲੇ ਤੋਂ ਫਿਰ ਟਿਕਟ ਕਿਉਂ ਦਿੱਤੀ? ਤੇ ਜੇ ਅਕਾਲੀ MLA ਠੀਕ ਸੀ ਤੇ ਫਿਰ ਮਜੀਠੀਆ ਦੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ? ਉਹਨਾਂ ਦੋਵਾਂ ਗੱਲਾਂ ਚ ਬੜੇ ਕਸੂਤੇ ਫਸਦੇ ਆ। ਫਿਰ ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਪੁੱਛਗਿੱਛ ਕੀਤੀ ਸੀ ED ਨੇ, ਤੇ ਉਦੋਂ ਕੀਤੀ ਸੀ ਜਦੋਂ ਮਜੀਠੀਆ ਦੀ ਭੈਣ ਕੇਂਦਰ ਦੀ ਮੰਤਰੀ ਸੀ, ਤੇ ਜਦੋਂ ਇਹਨੂੰ ਛੱਡਿਆ ਗਿਆ ਇਹਦੇ ਦਰਮਿਆਨ 8-9 ਘੰਟੇ ਲੰਘੇ ਸੀ। ਉਹ ਚ ਭਾਜਪਾ ਨੇ ਇਹਦੇ ਖਿਲਾਫ਼ ਬਾਹਰ ਪੁਤਲਾ ਇਹਦਾ ਸਾੜ ਕੇ ਮੁਜ਼ਾਹਰਾ ਕੀਤਾ ਸੀ ਕਿ ਇਹ ਬੰਦਾ ਪੰਜਾਬ ਦੇ ਵਿੱਚ ਨਸ਼ੇ ਫੈਲਾ ਰਿਹਾ। ਹੁਣ ਜਦੋਂ ਉਹਨੂੰ ਵੀ ਸੱਦ ਲਿਆ ਤੇ ਸਾਬਕਾ DSP ਭੋਲੇ ਨੂੰ ਵੀ ਸੱਦ ਲਿਆ, ਇਸ ਵੇਲੇ ਸਾਰੇ ਲੋਕਾਂ ਦਾ ਧਿਆਨ ਇਸ ਗੱਲ ਤੇ ਕਿ ਅੱਗੋਂ ਕੀ ਹੋਵੇਗਾ। ਇਹ ਜਿਹੜੇ 5 ਤਰੀਕ ਨੂੰ ਦੋਵਾਂ ਧਿਰਾਂ ਨੂੰ ਸੱਦਿਆ ਗਿਆ ਤੇ ਮਾਮਲਾ ਸੀਰੀਅਸ ਹੈ, ਏਡਾ ਸੌਖਾ ਨਹੀਂ, ਪਰ ਕੋਈ ਨਾ ਕੋਈ ਰਾਹ ਕਈ ਵਾਰੀ ਇਹ ਅਦਾਲਤਾਂ ਦੇ ਵਿੱਚੋਂ ਕਾਰਵਾਈ ਸਭ ਉੱਥੋਂ ਸਟੇ ਵਗੈਰਾ ਲੈ ਕੇ ਬਚ ਜਾਂਦੇ ਹੁੰਦੇ ਆ, ਅਜੇ ਅਦਾਲਤੀ ਕਾਰਵਾਈ ਵਾਲੇ ਪਾਸੇ ਉਹ ਜਾ ਸਕਦਾ
1: ਜੀ। ਪਰ ਸਰ ਬਹੁਤ ਹੀ ਅਕਲ ਵਾਲੇ ਦੋ ਪਾਇਲਟਾਂ ਦੇ ਬੜੇ ਚਰਚੇ ਨੇ ਇਸ ਵੇਲੇ, ਜਿਹੜੇ ਅੱਧ ਸਮਾਨੇ ਇੱਕ ਦੂਜੇ ਨਾਲ ਲੜ ਪਏ, 180 ਯਾਤਰੀਆਂ ਦੀ ਜਾਨ ਸੁੱਕਣੇ ਪਾ ਛੱਡੀ ਤੇ ਜਹਾਜ਼ ਡਿੱਗਦਾ ਡਿੱਗਦਾ ਮਸੀ ਬਚਿਆ, ਇਹ ਕੀ ਮਾਮਲਾ ਹੈ ਜੀ?
0: ਦੇਖੋ ਇਹਦੇ ਚ ਇੱਕ ਪਾਇਲਟ ਜਾਪਦਾ ਕਿ ਜਨੂਨੀ ਸੀ, ਜਾਣ ਬੁੱਝ ਕੇ ਉਹ ਜਹਾਜ਼ ਡਿੱਗਣਾ ਚਾਹੁੰਦਾ ਸੀ। ਇਹ ਜਹਾਜ਼ ਸੀ ਡੁਬਈ ਦੀ ਇੱਕ ਕੰਪਨੀ ਦਾ, ਇੱਥੋਂ ਡੁਬਈ ਤੋਂ ਉੱਡਿਆ ਤੇ ਇਸਰਾਇਲ ਦੇ ਤੇਲਵੀਵ ਜਾਣਾ ਸੀ। ਤੇਲਵੀਵ ਨੂੰ ਜਾਣ ਲੱਗਿਆ ਜਦੋਂ ਉੱਡ ਗਿਆ, ਅੱਧ ਸਮਾਨੇ ਸੀ, ਇਹਨਾਂ ਵਾਲਾ ਏਰੀਆ ਕਾਫੀ ਸਾਰਾ ਕਵਰ ਕਰ ਚੁੱਕਾ ਸੀ। ਅਚਾਨਕ ਉਹ ਜਿਹੜਾ ਜਹਾਜ਼ ਸੀ ਉਹਨੂੰ ਉਹਦੀ ਆਲਟੀਚਿਊਡ ਉਸ ਇੱਕ ਪਾਇਲਟ ਨੇ ਘਟਾਉਣਾ ਸ਼ੁਰੂ ਕਰਤਾ। ਪਾਇਲਟ ਓਮਾਨ ਦਾ ਸੀ, ਓਮਾਨ ਤੁਹਾਨੂੰ ਪਤਾ ਇਸਲਾਮਿਕ ਦੇਸ਼ਾਂ ਚ ਗਿਣਿਆ ਜਾਂਦਾ। ਉਹ ਪਾਇਲਟ ਜਿਹੜਾ ਘਟਾਉਣ ਲੱਗ ਪਿਆ, ਦੂਸਰੇ ਪਾਇਲਟ ਨੇ ਆਖਿਆ ਤੂੰ ਕੀ ਕਰਦਾ, ਉਹ ਫਿਰ ਵੀ ਨੀ ਮੰਨਿਆ। ਜਿੱਥੇ 40,000 ਫੁੱਟ 39,000 ਫੁੱਟ ਤੇ ਚੱਲਦਾ ਜਹਾਜ਼ ਆ, ਉਹਨੂੰ ਜਦੋਂ ਘਟਾਉਂਦਿਆਂ ਘਟਾਉਂਦਿਆਂ ਇੱਕਦਮ 35-30 ਕਰਦਿਆਂ ਕਰਦਿਆਂ 20-18-17 ਤੇ ਜਦੋਂ ਲਾਇਆ, ਦੂਜੇ ਨੇ ਵਿਰੋਧ ਕੀਤਾ ਤੇ ਉਸ ਪਾਇਲਟ ਨੇ ਅਚਾਨਕ ਆਪਣੇ ਕੋਲ ਚਾਕੂ ਕੱਢਿਆ ਤੇ ਦੂਜੇ ਪਾਇਲਟ ਨੂੰ ਚਾਕੂ ਮਾਰ ਕੇ ਜ਼ਖਮੀ ਕਰਤਾ ਵੀ ਮੇਰੇ ਕੰਮ ਚ ਦਖਲ ਨਾ ਦੇ। ਰੌਲਾ ਪੈ ਗਿਆ, ਰੌਲਾ ਸੁਣ ਕੇ ਬਾਹਰੋਂ ਕਾਕਪਿਟ ਦੇ ਉੱਤੋਂ ਪੈਨਿਕ ਬਟਨ ਵੀ ਦੱਬ ਦਿੱਤਾ ਗਿਆ, ਬਾਹਰ ਲੋਕਾਂ ਦੀਆਂ ਚੀਕਾਂ ਨਿਕਲਣ ਲੱਗ ਪਈਆਂ। ਪਿਛਲੇ ਪਾਸੇ ਬਿਜ਼ਨਸ ਕਲਾਸ ਦੇ ਵਿੱਚ ਦੋ ਪਾਇਲਟ ਟਰੈਵਲ ਕਰਦੇ ਪਏ ਸੀ, ਉਹ ਦੋਵੇਂ ਜਾਂ ਛੁੱਟੀ ਤੇ ਆਏ ਹੋਣਗੇ ਜਾਂ ਛੁੱਟੀ ਚੱਲੇ ਹੁੰਦੇ, ਕਈ ਵਾਰ ਛੁੱਟੀ ਤੋਂ ਬਾਅਦ ਡਿਊਟੀ ਤੇ ਜਾਣ ਲੱਗਿਆ ਵੀ ਉਹ ਇੱਦਾਂ ਜਾਂਦੇ ਨੇ। ਉਹਨਾਂ ਚੋਂ ਇੱਕ ਭਾਰਤੀ ਪਾਇਲਟ ਸੀ, ਉਹ ਇੱਕਦਮ ਉੱਠਿਆ, ਭੱਜ ਕੇ ਜਾ ਕੇ ਕਾਕਪਿਟ ਵਿੱਚ ਵੜਿਆ ਤੇ ਉਹ ਜਿਹਦੇ ਕੋਲ ਚਾਕੂ ਸੀ ਉਹਨੂੰ ਜਾ ਜੱਫਾ ਪਾਇਆ, ਉਹਨੂੰ ਧੂ ਕੇ ਲਿਆਂਦਾ। ਤਕਰੀਬਨ 5-6 ਮਿੰਟ ਇਸ ਗੱਲ ਦੇ ਉੱਤੇ ਭੁਲਦਿਆਂ ਲੱਗ ਗਏ, ਪਰ ਦੂਜੇ ਲੋਕ ਵੀ ਪੈ ਗਏ। ਉਸ ਬੰਦੇ ਨੂੰ ਕਾਬੂ ਕੀਤਾ ਤੇ ਲਿਜਾ ਕੇ ਇੱਕ ਸੀਟ ਤੇ ਬੰਨਤਾ। ਦੂਸਰੇ ਪਾਇਲਟ ਦੇ ਨਾਲ ਉਸ ਭਾਰਤੀ ਪਾਇਲਟ ਨੇ ਆਪ ਬਹਿ ਕੇ ਤੇ ਜਹਾਜ਼ ਜਿਹੜਾ ਸੀ ਉਹਦਾ ਲੈਂਡਿੰਗ ਕਰਾਤੀ। ਉਦੋਂ ਤੱਕ ਉਹ ਜਹਾਜ਼ ਨੂੰ ਇੱਧਰ ਤੱਕ ਇਹਨਾਂ ਨੇ ਮੋੜਿਆ, ਸਾਊਦੀ ਅਰਬ ਦੀ ਫੌਜ ਦੇ ਜਹਾਜ਼ਾਂ ਨੇ ਚਾਰਚਪੇਰੋਂ ਆ ਕੇ ਘੇਰਾ ਪਾ ਲਿਆ ਸੀ ਤੇ ਉਹਨਾਂ ਕਹਿਤਾ ਸੀ ਜਿਹਦੇ ਅਸੀਂ ਚੱਲੇ ਉੱਧਰ ਲਿਖ ਕੇ ਚਲੋ। ਇਹਨਾਂ ਨੇ ਫਿਰ ਸਿਗਨਲ ਦਿੱਤਾ ਕਿ ਜਿਹੜਾ ਬੰਦਾ ਦੋਸ਼ੀ ਸੀ ਉਹਨੂੰ ਅਸੀਂ ਕੰਟਰੋਲ ਕਰ ਲਿਆ, ਕਾਬੂ ਕਰ ਲਿਆ,

0: ਅਸੀਂ ਤੁਹਾਡੇ ਸਾਊਦੀ ਅਰਬ ਦੇ ਅੱਡੇ ਤੇ ਉਤਰਨ ਲੱਗੇ ਉੱਥੇ ਪ੍ਰਬੰਧ ਕਰੋ। ਉੱਥੇ ਐਮਰਜੈਂਸੀ ਲੈਂਡਿੰਗ ਹੋਈ, ਲੈਂਡਿੰਗ ਵੇਲੇ ਜੋ ਮੁਸਾਫਰ ਸੀ ਉਹਨਾਂ ਨੇ ਤਾੜੀਆਂ ਮਾਰੀਆਂ, ਪਰ ਜਦੋਂ ਜਹਾਜ਼ ਡਿੱਗਦਾ ਪਿਆ ਸੀ, ਮੈਂ ਵੀਡੀਓ ਵੇਖੀ ਹੈ ਜੀ, ਉਹਦੇ ਵਿੱਚ ਲੋਕ ਕਿੱਦਾਂ ਚੀਕਾਂ ਮਾਰਦੇ ਆ ਮੌਤ ਨੂੰ ਸਾਹਮਣੇ ਵੇਖ ਕੇ। ਉਸ ਪਾਇਲਟ ਨੇ ਕਿਉਂ ਕੀਤਾ, ਕਿਹਦੇ ਕਹਿਣ ਤੇ ਕੀਤਾ, ਕਿਹੜੀ ਜਥੇਬੰਦੀ ਨੇ ਉਹ ਤੋਂ ਕਰਿਆ, ਇਹ ਸਾਰਾ ਕੁਝ ਹੁਣ ਇਨਵੈਸਟੀਗੇਸ਼ਨ ਚਾਹੇਗਾ। ਮਾਫ ਤੇ ਉਹਨੂੰ ਕਿਸੇ ਨੇ ਕਰਨਾ ਨੀ, ਇਹ ਸਧਾਰਨ ਝਗੜਾ ਨਹੀਂ ਸੀ। ਪਰ ਦੂਜੀ ਗੱਲ ਮੈਂ ਇੱਕ ਹੋਰ ਦੱਸ ਦੇ, ਅੱਗੇ ਵੀ ਦੋ ਵਾਰੀ ਏਦਾਂ ਹੋ ਚੁੱਕਾ। ਇੱਕ ਵਾਰੀ ਇੱਕ ਫਲਾਈਟ ਪੈਰਿਸ ਨੂੰ ਜਾਂਦੀ ਪਈ ਸੀ ਕਿਸੇ ਹੋਰ ਥਾਂ ਤੋਂ, ਰਸਤੇ ਚ ਦੋ ਪਾਇਲਟ ਨਿੱਕੀ ਜੀ ਗੱਲ ਤੋਂ ਤੂੰ ਤੂੰ ਮੈਂ ਕਰਕੇ ਝਗੜ ਪਿਆ ਤੇ ਹੱਥੋਂ ਪਾਈ ਹੋ ਗਈ, ਤੇ ਜਿਹੜਾ ਤੀਸਰਾ ਨੈਵੀਗੇਟਰ ਲਾਗੇ ਬੈਠਾ ਸੀ ਉਹਨੇ ਜਹਾਜ਼ ਨੂੰ ਸੰਭਾਲਿਆ। ਏਅਰ ਹੋਸਟਸਾਂ ਨੇ ਦੋਵਾਂ ਨੂੰ ਅੱਡੋ ਅੱਡ ਕੀਤਾ ਕਰਾਇਆ ਤੇ ਉੱਥੇ ਜਾ ਕੇ ਦੋਵੇਂ ਗ੍ਰਿਫ਼ਤਾਰ ਹੋ ਗਏ ਸੀ। ਇੱਕ ਹੋਰ ਘਟਨਾ ਸੀ 2023 ਦੀ, ਭਾਰਤ ਦੀ ਜੈੱਟ ਏਅਰਵੇਜ ਜਾਂਦੀ ਪਈ ਸੀ, ਇਹਦੇ ਜਿਹੜੇ ਦੋ ਪਾਇਲਟ ਸੀ ਯੂਰਪ ਨੂੰ ਜਾਣੇ, ਦੋ ਪਾਇਲਟ ਸੀ ਤੇ ਦੋਵੇਂ ਪਤੀ ਪਤਨੀ ਸੀ। ਵੈਸੇ ਬਾਅਦ ਚ ਏਅਰਲਾਈਨ ਨੇ ਆਖਿਆ ਕਿ ਪਤੀ ਪਤਨੀ ਨੀ, ਪਤੀ ਪਤਨੀ ਤੋਂ ਬਗੈਰ ਦੋਵੇਂ ਜਾਣੇ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਇਕੱਠੇ ਰਹਿੰਦੇ ਸੀ। ਉਹ ਦੋਵੇਂ ਜਾਣੇ ਜਦੋਂ ਉੱਪਰ ਗਏ ਤੇ ਫੁੱਲ ਹਾਈਟ ਦੇ ਉੱਤੇ ਜਾ ਕੇ ਆਲਟੀਚਿਊਡ ਤੇ 11 ਕਿਲੋਮੀਟਰ ਤੇ ਪਤਾ ਨੀ ਕੀ ਗੱਲ ਹੋਈ ਦੋਵਾਂ ਚ, ਮਾੜੀ ਜੀ ਤੂੰ ਤੋਂ ਮੈਂ ਉਵੇਂ ਹੋਈ। ਤੁਹਾਡਾ ਪਾਇਲਟ ਸੀ ਉਹਨੇ ਆਪਣੇ ਵਾਈਫ ਕਹਿ ਲਓ ਜਾਂ ਗਰਲਫ੍ਰੈਂਡ ਕਹਿ ਲਓ ਉਹਨੂੰ ਵਾਲਾਂ ਤੋਂ ਫੜ ਲਿਆ, ਉਹ ਵੀ ਅੱਗੋਂ ਪੈ ਗਈ, ਉਹਨੇ ਟਾਈ ਫੜ ਲਿਆ, ਦੋਵੇਂ ਆਪੋ ਚ ਲੜਨ ਲੱਗ ਪਏ, ਜਹਾਜ਼ ਡੋਲਣ ਲੱਗ ਪਿਆ। ਦੂਜਿਆਂ ਨੇ ਆ ਕੇ ਕੰਟਰੋਲ ਕੀਤੇ, ਦੋਵੇਂ ਪਤੀ ਪਤਨੀ ਅੱਡੋ ਅੱਡ ਕੀਤੇ ਤੇ ਜਹਾਜ਼ ਦੇ ਜਿਹੜਾ ਨੈਵੀਗੇਟਰ ਸੀ ਉਹਨੇ ਤੇ ਇੱਕ ਹੋਰ ਪਾਇਲਟ ਸੀ ਉਹਨੇ, ਦੋਵਾਂ ਨੇ ਰਲ ਕੇ ਜਹਾਜ਼ ਕੰਟਰੋਲ ਕੀਤਾ ਤੇ ਲੈ ਕੇ ਅੱਗੇ ਗਏ ਸੀ। ਇੱਥੇ ਆਏ ਨੂੰ ਦੋਵਾਂ ਨੂੰ ਉਤਾਰ ਕਰਕੇ ਗ੍ਰਿਫ਼ਤਾਰ ਕਰ ਲਿਆ। ਉਤਾਰ ਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੇਸ ਵੀ ਚੱਲਿਆ, ਪਰ ਬਾਅਦ ਚ ਉਹਦਾ ਕੀ ਬਣਿਆ ਅੱਜ ਤੱਕ ਪਤਾ ਨੀ। ਏਦਾਂ ਦੀਆਂ ਘਟਨਾਵਾਂ ਅੱਗੇ ਵੀ ਹੋ ਜਾਂਦੀਆਂ ਰਹੀਆਂ ਨੇ, ਪਰ ਇਹਨਾਂ ਰੋਕਣ ਵਾਸਤੇ ਏਅਰਲਾਈਨਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਆ, ਨਹੀਂ ਤਾਂ ਕਿਸੇ ਦਿਨ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ। ਕੱਲ੍ਹ ਵਾਲੀ ਘਟਨਾ ਦੇ ਸੰਬੰਧ ਚ ਸਾਰੀ ਦੁਨੀਆਂ ਦੇ ਵਿੱਚ ਹੈ ਤੇ ਜੋ ਭਾਰਤੀ ਪਾਇਲਟ ਇਸੇ ਜਹਾਜ਼ ਚ ਟਰੈਵਲ ਨਾ ਕਰ ਰਿਹਾ ਹੁੰਦਾ ਤੇ ਉਹ ਭੱਜ ਕੇ ਜਾ ਕੇ ਰੋਕ ਨਾ ਲੈਂਦਾ ਤੇ ਉਸ ਓਮਾਨ ਵਾਲੇ ਪਾਇਲਟ ਨੂੰ ਫੜ ਕੇ ਕਾਬੂ ਕਰਨ ਚ ਮਦਦ ਨਾ ਕਰਦਾ, ਤੇ 200 ਤੋਂ ਵੱਧ ਮੁਸਾਫਰ ਸੀ ਉੱਥੇ, ਕੁਛ ਵੀ ਹੋ ਸਕਦਾ ਸੀ, ਕਿਸੇ ਵਕਤ ਵੀ ਉਹਦੇ ਤੋਂ ਬਚਾ ਰਹਿ ਗਿਆ
1: ਜੀ। ਪੰਨੂ ਸਾਹਿਬ, ਅਮਰਜੀਤ ਚਾਵਲਾ ਆਪ ਤੇ ਕੈਨੇਡਾ ਦੌੜ ਆਇਆ, ਇੱਥੇ ਭੇਸ ਬਦਲ ਕੇ ਪਿੱਛੇ ਜੇ ਰੌਲਾ ਪਿਆ ਸੀ ਕਿ ਕਿਤੇ ਸੜਕਾਂ ਤੇ ਤੁਰੇ ਫਿਰਦਿਆਂ ਵੀ ਦੇਖਿਆ, ਪਰ ਪਿਛਲੇ ਜਿਹੜੇ ਨੇ ਉਹ ਕਸੂਤੇ ਫਸ ਗਏ ਨੇ। ਹੁਣ ਸੁਣਿਆ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਮੀਟਿੰਗ ਕੀਤੀ ਹੈ, ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਚ ਉਹਨਾਂ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਨੇ ਜਿਹੜੇ ਦੋਸ਼ ਲਾਏ ਆ ਉਹਨਾਂ ਦੋਸ਼ਾਂ ਦੀ ਜਿਹੜੀ ਜਾਂਚ ਆ ਉਹ CBI ਕਰੇ। ਕੀ ਇਹਨਾਂ ਨੂੰ ਪੰਜਾਬ ਸਰਕਾਰ ਤੇ ਯਕੀਨ ਨਹੀਂ ਜਾਂ ਬਚਣ ਨੂੰ ਹੱਥ ਪੱਲਾ ਮਾਰ ਰਹੇ ਨੇ ਜੀ?
0: ਇਹ ਗੱਲ ਹੁਣ ਕੱਲੀ ਅਮਰਜੀਤ ਚਾਵਲੇ ਦੀ ਨਹੀਂ ਰਹਿ ਗਈ, ਮੈਨੂੰ ਨੀ ਪਤਾ ਚਾਵਲਾ ਉੱਥੇ ਚਲਾ ਗਿਆ ਕਿ ਨਹੀਂ। ਉਹ ਜਿੱਦਾਂ ਦਾ ਤੇਜ ਤਰਾਰ ਬੰਦਾ ਹੋ ਸਕਦਾ ਇੱਥੇ ਭਾਰਤ ਵਿੱਚ ਕਿਤੇ ਲੁਕਿਆ ਹੋਵੇ, ਤੇ ਉਹਨਾਂ ਨੂੰ ਲੁਕਾ ਕੇ ਰੱਖਣ ਵਾਲੇ ਵੀ ਬੜੇ ਆ। ਅਸੀਂ 4 ਸਾਲ ਸੁਣਦੇ ਰਹੇ SSP ਬਾਰੇ ਕਿ ਲੁਕ ਗਿਆ, ਭੱਜ ਗਿਆ, ਕੈਨੇਡਾ ਚਲਾ ਗਿਆ, ਅਮਰੀਕਾ ਚਲਾ ਗਿਆ, ਤੇ ਪਿਛਲੇ ਹਫ਼ਤੇ ਉਹ ਪਟਿਆਲੇ ਦੇ ਵਿੱਚੋਂ ਇੱਕ ਕੋਠੀ ਤੋਂ ਫੜਿਆ ਗਿਆ, ਉੱਥੇ ਭੇਸ ਬਦਲ ਕੇ ਰਹਿੰਦਾ ਸੀ। ਕੱਲ ਨੂੰ ਚਾਵਲਾ ਵੀ ਹੋ ਸਕਦਾ ਇੱਥੇ ਫੜਿਆ ਜਾਵੇ, ਅਜੇ ਤੱਕ ਉਹਦਾ ਕੋਈ ਪਤਾ ਨੀ। ਪਰ ਉਹਨੂੰ ਬਚਾਉਣ ਵਾਸਤੇ ਸਾਰੇ ਯਤਨ ਹੋ ਰਹੇ। ਜਿਹੜੀ ਸ਼੍ਰੋਮਣੀ ਕਮੇਟੀ ਨੇ 24 ਘੰਟਿਆਂ ਚ ਉਹਦੇ ਖਿਲਾਫ਼ ਐਕਸ਼ਨ ਲਿਆ ਸੀ, ਉਹ ਸ਼੍ਰੋਮਣੀ ਕਮੇਟੀ ਹੁਣ ਉਹਦੇ ਬਚਾਅ ਚ ਆ ਗਈ। ਕੱਲ ਇਹਨਾਂ ਨੇ ਕਹਿਤਾ ਜੀ ਇਹ ਕੇਸ CBI ਨੂੰ ਦੇ ਦਿਓ। ਕਿਉਂ ਦੇ ਦਿਓ? ਇਸ ਕਰਕੇ ਕਿ ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ ਵੀ ਨਿਕਲੀ ਆਉਂਦਾ, ਜਿੱਥੇ 5 ਪਿਆਰੇ 10ਵੇਂ ਗੁਰੂ ਸਾਹਿਬ ਨੇ ਸਾਜੇ ਸੀ ਉਸ ਤਖ਼ਤ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਘਰ ਦੀ ਸਰਾਂ ਦੇ ਵਿੱਚ ਉਸ ਔਰਤ ਨੂੰ 8-9 ਮਹੀਨੇ ਰੱਖਿਆ, ਜਿਹੜੇ ਡਰਾਈਵਰ ਦੇ ਜ਼ਿੰਮੇਵਾਰੀ ਲਾਈ ਸੀ ਕਿ ਜਿੱਥੇ ਜਾਣਾ ਉਹਨੇ ਉਹਨੂੰ ਲੈ ਕੇ ਜਾਵੇ ਤੇ ਖਿਆਲ ਰੱਖੇ ਕਿਸੇ ਹੋਰ ਨੂੰ ਨਾ ਮਿਲਣ ਦੇਵੇ। ਉਹ ਡਰਾਈਵਰ ਪਰਸੋਂ ਆਪਣੇ ਬਿਆਨ ਲਿਖਾ ਚੁੱਕਾ। ਕੱਲ ਪੁਲਿਸ ਦੀ ਟੀਮ ਗਈ ਹੈ ਤੇ ਇਹਨਾਂ ਨੇ ਤਖ਼ਤ ਦਮਦਮਾ ਸਾਹਿਬ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਜਿਹੜਾ ਉੱਥੋਂ ਦੇ ਡਿਪਟੀ ਮੈਨੇਜਰ ਨੂੰ ਸੱਦ ਕੇ ਉਹਦੀ 2-3 ਘੰਟੇ ਚੰਗੀ ਪੁੱਛਗਿੱਛ ਕੀਤੀ, ਗ੍ਰਿਲਿੰਗ ਕੀਤੀ, ਹੁਣ ਇਹਦੇ ਤੋਂ ਸ਼੍ਰੋਮਣੀ

0: ਕਮੇਟੀ ਨੂੰ ਅਸਲ ਚਿੰਤਾ ਹੋਰ ਹੋਈ ਹੈ ਕਿ ਜਦੋਂ ਇਹ ਮੈਨੇਜਰਾਂ ਨੂੰ ਵੀ ਘੇਰ ਕੇ ਐਸਆਈਟੀ ਪੁੱਛਗਿੱਛ ਕਰਨ ਲੱਗ ਪਈ ਹੈ ਤੇ ਪੁੱਛਗਿੱਛ ਵੱਧਦੀ ਵੱਧਦੀ ਇਹਨਾਂ ਤੋਂ ਥੋੜੀ ਉੱਪਰ ਤੱਕ ਕਿਸੇ ਤੱਕ ਨਾ ਪਹੁੰਚ ਜਾਂਦੀ ਹੋਵੇ। ਆਖਿਰਕਾਰ ਉਹ ਬੀਬੀ ਜੀ ਇੰਨਾ ਚਿਰ ਉੱਥੇ ਰਹੀ ਹੈ ਤੇ ਉੱਪਰਲਿਆਂ ਨੂੰ ਕਿਸੇ ਨੂੰ ਭਲਾ ਪਤਾ ਹੀ ਨਹੀਂ ਲੱਗਾ, ਇਹ ਕਿੱਦਾਂ ਹੋ ਸਕਦਾ? ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ, ਪਰ ਕੱਲਾ ਇਹਦਾ ਨਹੀਂ, ਅੱਗੜ ਪਿਛੜ ਇਹੋ ਜਿਹੇ ਪਤਾ ਨਹੀਂ 20-25 ਕੇਸ ਹੋਰ ਨਿਕਲ ਸਕਦੇ ਆ। ਇਹਨਾਂ ਚੋਂ ਕਈਆਂ ਨੇ ਇੱਦਾਂ ਦੇ ਸੰਬੰਧ ਰੱਖੇ ਆ ਤੇ ਬੀਬੀਆਂ ਨੂੰ ਅੱਡ ਅੱਡ ਪਾਸੇ ਕੋਈ ਕਿਤੇ ਕੋਈ ਕਿਤੇ ਚਰਚੇ ਚੱਲਦੇ ਆ, ਕਿਸੇ ਦਾ ਵੀ ਨਾਂ ਅੱਜ ਤੱਕ ਨਹੀਂ ਆਉਂਦਾ। ਸੁੱਚਾ ਸੋ ਨਿਗਾਹ ਦਾ ਨਾਂ ਆਇਆ ਸੀ ਤੇ ਇਹਨਾਂ ਸਾਰਿਆਂ ਨੇ ਸੁੱਚੇ ਨਿਗਾਹ ਦੀ ਪੇਸ਼ੀ ਬਣੇ ਅਦਾਲਤ ਦੇ ਬਾਹਰ ਜਾ ਕੇ ਨਾਰੇ ਮਾਰੇ, ਸੁੱਚਾ ਸਿੰਘ ਨਿਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਫੜਿਆ ਤੇ ਗਿਆ, ਬਦ ਖਿਲਾਕੀ ਕਰਦਾ ਤੇ ਸੋਚ ਕਿਹੜੀ ਆ ਜਿੱਤੇ ਠੋਕ ਕੇ ਪਹਿਰਾ ਦੇਣਾ ਸੀ, ਬਦਮਾਸ਼ੀ ਨਾਰੇ ਮਾਰੇ ਗਏ। ਜਦੋਂ ਛੁੱਟ ਕੇ ਆਇਆ ਤੇ ਉਹਨੂੰ ਸਿੱਖੀ ਚੋਂ ਖਾਰਜ ਕੀਤਾ ਪਿਆ ਸੀ, ਇਹਨਾਂ ਨੇ ਬੈਕਡੋਰ ਐਂਟਰੀ ਦੇ ਕੇ ਫਿਰ ਸਿੱਖੀ ਚ ਬਹਾਲ ਕਰ ਲਿਆ। ਹੁਣ ਅਗਲੀ ਵਾਰੀ ਉਹਨੂੰ ਇਲੈਕਸ਼ਨ ਲੜਾਉਣ ਨੂੰ ਫਿਰਦੇ ਆ ਅਕਾਲੀ ਦਲ ਵੱਲੋਂ। ਇਸੇ ਤਰ੍ਹਾਂ ਹੀ ਇਹ ਹੁਣ ਅਮਰਜੀਤ ਚਾਵਲੇ ਨੂੰ ਜਦੋਂ ਗੱਲ ਸਾਹਮਣੇ ਆਈ ਤੇ 24 ਘੰਟਿਆਂ ਦੇ ਵਿੱਚ ਸਿੱਖੀ ਚੋਂ ਵੀ ਖਾਰਜ ਕਰਤਾ ਤੇ ਸ਼੍ਰੋਮਣੀ ਕਮੇਟੀ ਚੋਂ ਵੀ ਕੱਢਤਾ, ਤੇ ਉਸੇ ਨੂੰ ਹੁਣ ਬਚਾਉਣ ਵਾਸਤੇ ਇਹ ਕਹਿੰਦੇ ਜੀ ਸੀਬੀਆਈ ਦੇ ਕੋਲ ਇਨਕੁਆਇਰੀ ਦੇ ਦਿੱਤੀ ਜਾਵੇ, ਕਿਉਂਕਿ ਸੀਬੀਆਈ ਦੇ ਕੋਲ ਇਨਕੁਆਇਰੀ ਗਈ ਬੀਜੇਪੀ ਦਾ ਤਰਲਾ ਮਾਰ ਕੇ ਵੀ ਜੋ ਤੁਸੀਂ ਆਖੋ ਅਸੀਂ ਮੰਨਣ ਨੂੰ ਤਿਆਰ ਹਾਂ ਤੇ ਆਪਣਾ ਬੰਦਾ ਬਚਾਇਆ ਜਾ ਸਕਦਾ। ਆਹ ਖੇਡ ਸ਼੍ਰੋਮਣੀ ਕਮੇਟੀ ਖੇਡਦੀ ਪਈ ਹੈ, ਪਰ ਸ਼੍ਰੋਮਣੀ ਕਮੇਟੀ ਆਪ ਨਹੀਂ, ਉਹਦੇ ਪਿੱਛੇ ਅਕਾਲੀ ਦਲ ਦੇ ਵੱਡੇ ਲੀਡਰ ਖੇਡ ਰਹੇ
1: ਜੀ। ਪੰਜਾਬ ਕਾਂਗਰਸ ਦੇ ਕਲੇਸ਼ ਦੇ ਚੱਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਸਤੀਫਾ ਕਿਵੇਂ ਦੇਖਦੇ ਹੋ? ਇਸ ਨੂੰ
0: ਅਜੇ ਅਸਤੀਫਾ ਦਿੱਤਾ ਕਿੰਨੇ ਦਿੱਤਾ ਇਹਦੇ ਬਾਰੇ ਵੀ ਸ਼ੱਕ ਹੈ। ਉਹਨੇ ਸਿਰਫ ਪੇਸ਼ਕਸ਼ ਕੀਤੀ, ਉਹਨੇ ਆਖਿਆ ਜੀ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ, ਤੁਸੀਂ ਨਵਾਂ ਪ੍ਰਧਾਨ ਬਣਾ ਲਓ। ਇਹ ਗੱਲ ਤੋਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ, ਨਵੀਂ ਗੱਲ ਨਹੀਂ। ਉਹਨੇ ਇਹ ਵੀ ਕਹਿਤਾ ਕਿ ਤੁਸੀਂ ਵਿਜੇਇੰਦਰ ਸਿੰਗਲਾ ਨੂੰ ਬਣਾ ਲਓ ਜੀ, ਠੀਕ ਹੈ। ਵਿਜੇਇੰਦਰ ਸਿੰਗਲਾ ਜਿਹੜਾ ਉਹਨੂੰ ਇਹ ਬਣਾ ਵੀ ਲੈਣ, ਇਸ ਵੇਲੇ ਕਾਂਗਰਸ ਦੀ ਜਿੰਨੀ ਮਿੱਟੀ ਪਲੀਤ ਕਰ ਦਿੱਤੀ ਇਹਨਾਂ ਨੇ ਗੁੱਟਬੰਦੀ ਚ, ਆਮੋ ਸਾਹਮਣੇ ਇੱਕ ਦੂਸਰੇ ਖਿਲਾਫ ਬੈਨਰ ਝੰਡੇ ਲਾਏ, ਸਭ ਕੁਝ ਕੀਤਾ ਕਰਾਇਆ, ਤੇ ਹੁਣ ਉਹਦੇ ਚ ਬਾਕੀ ਇਹਨਾਂ ਨੇ ਕੀ ਛੱਡਿਆ? ਇਸ ਵੇਲੇ ਇਹਨਾਂ ਨੂੰ ਚਾਹੀਦਾ ਸੀ ਸਾਰਾ ਜ਼ੋਰ ਲਾ ਕੇ ਤੇ ਚੋਣਾਂ ਲੜਦੇ, ਚੋਣਾਂ ਲੜਨ ਦੀ ਥਾਂ ਆਪੋ ਚ ਲੜਦੇ ਰਹੇ। ਨਵਾਂ ਇਹਨਾਂ ਦਾ ਜਿਹੜਾ ਇੰਚਾਰਜ ਦਿੱਲੀ ਤੋਂ ਆਇਆ ਸਚਿਨ ਪਾਇਲਟ, ਕਹਿੰਦੇ ਜੀ ਪਾਰਟੀ ਡਿਸਿਪਲਿਨ ਕਾਇਮ ਕਰੂ, ਜਿਹੜਾ ਰਾਜਸਥਾਨ ਚ ਚੰਗੀ ਭਲੀ ਕਾਂਗਰਸ ਦੀ ਸਰਕਾਰ ਦਾ ਪੱਠਾ ਬਿਠਾ ਕੇ ਆਇਆ, 23 MLA ਨਾਲ ਲਿਖ ਕੇ ਤੇ ਅੱਡ ਹੋ ਗਿਆ ਸੀ, ਕਹਿੰਦਾ ਸੀ ਅਸ਼ੋਕ ਗਹਿਲੋਤ ਨੂੰ ਉਠਾਓ ਤੇ ਉਹਦੀ ਥਾਂ ਤੇ ਮੈਨੂੰ ਮੁੱਖ ਮੰਤਰੀ ਬਣਾਓ। ਉਹ ਆ ਕੇ ਇਹਨਾਂ ਨੂੰ ਕੀ ਸਮਝਾਊਗਾ ਤੇ ਉਹਦੇ ਆ ਕੇ ਸਮਝੂਗਾ ਕਿਹੜਾ? ਉਹ ਕਹਿਣਗੇ ਨਾ ਕਿ ਜਿਹੜੀਆਂ ਗੱਲਾਂ ਤੂੰ ਸਾਨੂੰ ਸਮਝਾਉਣ ਡਿਆ ਜਦੋਂ ਤੂੰ ਉੱਥੇ ਬੈਠਾ ਸੀ, ਤੂੰ ਆਪ ਨਹੀਂ ਸੋਚੀਆਂ, ਤੂੰ ਕੀ ਕੀਤਾ ਸੀ? ਉਹ ਸਸਤੀ ਨਾਲ ਕਿਸੇ ਨੂੰ ਕਹਿ ਨਹੀਂ ਸਕਦਾ, ਇੱਕ ਵਿਚਲਾ ਰਾਹ ਕੱਢਦਾ ਪਿਆ ਤੇ ਚਲੋ ਰਾਜਾ ਵੜਿੰਗ ਅਸਤੀਫਾ ਦੇ ਦਿੰਦਾ, ਉਹਦੇ ਬਾਅਦ ਅਸੀਂ ਵਿਜੇਇੰਦਰ ਸਿੰਗਲਾ ਨੂੰ ਬਣਾ ਦਿੰਦੇ। ਪਰ ਵਿਜੇਇੰਦਰ ਸਿੰਗਲਾ ਸਾਰੇ ਪੰਜਾਬ ਦੀ ਕਾਂਗਰਸ ਨੂੰ ਚਲਾ ਲੂਗਾ? ਮੈਨੂੰ ਇਹ ਸ਼ੱਕ ਹੈ, ਉਹਦੇ ਚ ਇੱਦਾਂ ਦੀ ਅਬਿਲਿਟੀ ਕੋਈ ਮੈਨੂੰ ਜਾਪਦੀ ਨਹੀਂ। ਮੇਰਾ ਖਿਆਲ ਜੇ ਉਹਨੂੰ ਬਣਾਉਣਗੇ, ਉਹ ਇੱਕ ਨੁੱਕਰ ਤੇ ਚ ਬੈਠਾ ਹੋਇਆ, ਸਾਰੇ ਪੰਜਾਬ ਚ ਕਦੇ ਵਿਚਰਿਆ ਨਹੀਂ, ਇਹ ਮੇਰਾ ਖਿਆਲ ਰਹਿੰਦਾ ਵੀ ਕੰਮ ਖਰਾਬ ਕਰ ਲੈਣ
1: ਜੀ। ਪੁਨ ਸਾਹਿਬ, ਈਡੀ ਵੱਲੋਂ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ, ਇਹ ਛਾਪੇ ਕਿਉਂ ਵੱਜਦੇ ਪਏ ਜੀ ਇੰਨੇ?
0: ਮੋਹਾਲੀ ਦੇ ਵਿੱਚ ਇੱਕ TDI ਗਰੁੱਪ ਹੈ ਬਹੁਤ ਵੱਡਾ, ਉਸ ਗਰੁੱਪ ਨੇ 11-11, 12-12 ਮੰਜ਼ਲੇ ਫਲੈਟਸ ਜਿਹੜੇ ਆ ਵੱਡੀਆਂ ਵੱਡੀਆਂ ਹਾਈ ਰਾਈਜ਼ ਬਿਲਡਿੰਗਾਂ ਬਣਾਈਆਂ ਨੇ, ਲੋਕੀ ਪਿੱਟਦੇ ਆ ਕਈਆਂ ਗੱਲਾਂ ਤੇ ਉਹਦੇ ਖਿਲਾਫ਼ ਵੀ ਸ਼ਿਕਾਇਤਾਂ ਹੁੰਦੀਆਂ ਨੇ, ਪਰ ਏਡਾ ਵੱਡਾ ਬਿਲਡਰ ਇੱਥੇ ਨਹੀਂ ਸੀ। ਇੱਦਾਂ ਦੇ ਬਿਲਡਰ ਜਿਹੜੇ ਆ ਬੜੀ ਤੇਜ਼ੀ ਨਾਲ ਉਭਰੇ ਆ, ਉਹਨਾਂ ਦੇ ਖਿਲਾਫ਼ ਬਹੁਤ ਗੱਲਾਂ ਚੱਲਦੀਆਂ। ਮੈਂ TDI ਇਕੱਲੇ ਦੀ ਗੱਲ ਨਹੀਂ ਕਰਦਾ, ਇੱਥੇ ਕਈ ਬਿਲਡਰ ਆ ਜਿਨ੍ਹਾਂ ਦੇ ਕੋਲ 10-10, 20-20 ਜਾਂ 100 ਪਲਾਟ ਵੀ ਹੋਵੇਗਾ। ਹੁਣ ਅੱਜ ਕੱਲ 100 ਪਲਾਟ ਨਹੀਂ, ਅੱਜ ਕੱਲ ਤਾਂ ਪੂਰੇ ਪੂਰੇ ਸੈਕਟਰ ਖਰੀਦੇ ਆ ਤੇ ਸੈਕਟਰਾਂ ਦੇ ਵਿੱਚ ਡਿਵੈਲਪਮੈਂਟ ਕਰਕੇ ਨਵੇਂ ਪ੍ਰੋਜੈਕਟ ਚਲਾਉਂਦੇ, ਇੰਨੇ ਜੋਗੇ ਕਿੱਥੋਂ ਹੋ ਗਏ? ਉਹ ਕਰਦੇ ਸੀ

0: ਕਿ ਦਿੱਲੀ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਤਾਲਮੇਲ ਰੱਖਦੇ ਸੀ, ਉਹਨਾਂ ਤੋਂ ਨਕਸ਼ਾ ਪੁੱਛਦੇ ਸੀ ਕਿ ਅਗਲੀ ਸੜਕ ਕਿਧਰ ਨੂੰ ਬਣਨੀ। ਪੁਰਾਣਾ ਜ਼ਮਾਨਾ ਗਿਆ ਜਿੱਥੇ ਸਰਕਾਰ ਜ਼ਮੀਨ ਐਕਵਾਇਰ ਕਰਦੀ ਸੀ ਤੇ ਜਿਨ੍ਹਾਂ ਦੀ ਜ਼ਮੀਨ ਗਈ ਸਾਰਾ ਕੁਝ ਚੱਲ ਜਾਂਦਾ, ਬਹੁਤ ਘੱਟ ਮੁਆਵਜ਼ੇ ਮਿਲਦੇ ਸੀ। ਹੁਣ ਮੁਆਵਜ਼ੇ ਕਰੋੜਾਂ ਚ ਮਿਲਦੇ ਤੇ ਜਿੰਨਾ ਮਰਜ਼ੀ ਐਸਡੀਐਮ ਤੇ ਡਿਪਟੀ ਕਮਿਸ਼ਨਰ ਮਿਲ ਕੇ ਤੈਅ ਕਰਵਾ ਲਓ। ਇਹ ਕੀ ਕਰਦੇ ਸੀ ਕਿ ਜਦੋਂ ਪਤਾ ਲੱਗ ਜੇ ਇੱਧਰੋਂ ਇੱਧਰ ਨੂੰ ਸੜਕ ਬਣਨੀ ਆ, ਉਸ ਨਕਸ਼ੇ ਮੁਤਾਬਕ ਜਿੰਨੇ ਥਾਂ ਰਾਹ ਚਾਹੁੰਦੇ ਸੀ, ਇੱਕ ਕਿੱਲਾ ਕਿਤੇ ਖਰੀਦ ਲਿਆ, ਇੱਕ ਏਕੜ ਕਿਤੇ ਖਰੀਦ ਲਿਆ, ਦੋ ਏਕੜ ਕਿਤੇ ਖਰੀਦ ਲਏ, ਪੰਜ ਏਕੜ ਆਪਣੇ ਨਾਂ ਤੇ ਖਰੀਦੇ, ਅੱਠ ਏਕੜ ਸੱਸ ਦੇ ਨਾਂ ਤੇ ਖਰੀਦੇ, ਤੇ ਉਹਦੇ ਤੋਂ ਸਾਲ ਦੇ ਅੰਦਰ ਅੰਦਰ ਉਹ ਜ਼ਮੀਨ ਐਕਵਾਇਰ ਹੋ ਜਾਂਦੀ ਸੀ ਤੇ ਉਹਦੇ ਪੈਸੇ ਲੈ ਲੈਂਦੇ ਸੀ। ਜਿਨ੍ਹਾਂ ਦੀਆਂ ਜ਼ਮੀਨਾਂ ਇਹਨਾਂ ਖਰੀਦੀਆਂ ਹੁੰਦੀਆਂ ਸੀ ਉਹ ਪਿੱਟਦੇ ਰਹਿ ਜਾਂਦੇ ਸੀ ਕਿ ਧੋਖਾ ਤੇ ਸਾਡੇ ਨਾਲ ਹੋਇਆ, ਸਾਡੇ ਤੋਂ ਧੋਖੇ ਨਾਲ ਜ਼ਮੀਨਾਂ ਲੈ ਗਏ। ਜੇ ਤਾਂ ਸੜਕਾਂ ਬਣਨੀਆਂ ਸੀ, ਇਹਨਾਂ ਨੂੰ ਪਤਾ ਸੀ ਕਿ ਇੱਧਰ ਐਕਸਪ੍ਰੈਸ ਵੇ ਬਣਨ ਲੱਗਾ, ਤੇ ਇਹਨਾਂ ਨੂੰ ਨਕਸ਼ਾ ਲੀਕ ਕੀਤਾ ਗਿਆ, ਕੋਈ ਉਹਨਾਂ ਦੀ ਸੁਣਦਾ ਨਹੀਂ ਸੀ। ਇਸ ਚੱਕਰ ਚ ਇੱਥੋਂ ਤੱਕ ਕਿ ਇਹਨਾਂ ਨੇ ਕਲੋਨੀਆਂ ਕੱਟਣ ਲੱਗਿਆ ਜਿਹੜੇ ਨਕਸ਼ੇ ਪਾਸ ਕਰਾਏ ਉਹ ਇਸ ਢੰਗ ਨਾਲ ਕਰਾਏ ਕਿ ਖੱਬੇ ਸੱਜੇ ਅੱਗੇ ਪਿੱਛੇ ਦੀ ਸਾਰੀ ਜ਼ਮੀਨ ਲੈ ਲਈ ਜਾਵੇ ਤੇ ਵਿਚਾਲੇ ਉਸ ਪਿੰਡ ਦੀ ਜਿਹੜੀ ਸ਼ਾਮਲਾਟ ਜ਼ਮੀਨ ਉਹ ਆ ਜਾਵੇ। ਸ਼ਾਮਲਾਟ ਹੁੰਦੀ ਹੈ ਪਿੰਡ ਦਾ ਸਾਂਝਾ ਖਾਤਾ, ਉਹ ਪੰਚਾਇਤ ਦੀ ਨਹੀਂ ਹੁੰਦੀ। ਜਦੋਂ ਆਸੇ ਪਾਸੇ ਦੀ ਸਾਰਿਆਂ ਦੀ ਖਰੀਦ ਲਈ, ਉਹ ਲੋਕ ਉਜੜ ਕੇ ਉੱਥੋਂ ਨਵੀਆਂ ਥਾਵਾਂ ਤੇ ਚਲੇ ਗਏ ਤੇ ਉਹ ਸ਼ਾਮਲਾਟ ਵੀ ਵਿੱਚੇ ਕਵਰ ਕਰਕੇ ਤੇ ਉਹਦੇ ਵੀ ਕਰੋੜਾਂ ਰੁਪਏ ਵੱਟ ਲੈਂਦੇ ਰਹੇ। ਇੱਦਾਂ ਦੇ ਕਾਲੇ ਮਾਲੇ ਹੋਏ ਤੇ ਅੰਮ੍ਰਿਤਸਰ, ਜਲੰਧਰ, ਖਾਸ ਕਰਕੇ ਲੁਧਿਆਣਾ ਚ ਵੀ ਬਹੁਤ ਨੇ, ਪਰ ਜਿਹੜਾ ਆਹ ਮੋਹਾਲੀ ਏਰੀਆ ਇਹ ਤਾਂ ਲੁੱਟ ਦਾ ਅੱਡਾ ਬਣਿਆ ਰਿਹਾ। ਇਸ ਲੁੱਟ ਦੇ ਅੱਡੇ ਦੇ ਵਿੱਚ ਅਫਸਰਾਂ ਨੇ ਵੀ ਬਹੁਤ ਹੱਥ ਰੰਗੇ, ਵੱਡੇ ਵੱਡੇ ਅਫਸਰ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਕਿ ਐਵੇਂ ਨੀ, ਉਹਨਾਂ ਦੇ ਉੱਤੇ 6-6, 7-7 100 ਕਰੋੜ ਦੇ ਘਪਲਿਆਂ ਦੇ ਦੋਸ਼ ਲੱਗਣ ਡਿਆ। ਇਹ ਜਿਹੜੀਆਂ ਇੱਥੋਂ ਵਾਲੀਆਂ ਕੰਪਨੀਆਂ ਬਹੁਤੇ ਰੇਡ ਇਹਨਾਂ ਤੇ ਹੁੰਦੇ ਆ ਤੇ ਇਸ ਕਰਕੇ ਹੁੰਦੇ ਆ ਕਿ ਅੱਗੋਂ ਇਲੈਕਸ਼ਨ ਆ ਰਹੀ ਹੈ ਤੇ ਈਡੀ ਦੇ ਰਾਹੀਂ ਦਬਕਾ ਮਾਰ ਕੇ ਉਹਨਾਂ ਤੋਂ ਕੇਂਦਰ ਦੀ ਪਾਰਟੀ ਵਾਸਤੇ ਫੰਡ ਵੀ ਲੈਣੇ ਆ ਤੇ ਉਹਨਾਂ ਨੂੰ ਇਲੈਕਸ਼ਨ ਚ ਵੀ ਆਪਣੇ ਨਾਲ ਤੋਰਨਾ, ਤੇ ਇਸ ਗੱਲ ਵਾਸਤੇ ਵੀ ਡਰਾਉਣਾ ਕਿ ਇੱਥੇ ਪੰਜਾਬ ਚ ਰਾਜ ਕਰਦੀ ਪਾਰਟੀ ਨੂੰ ਫੰਡ ਨਾ ਦਿਓ, ਇਹਨਾਂ ਕੋਲ ਪੈਸੇ ਨਾ ਹੋਣਗੇ ਤੇ ਚੋਣ ਕਿੱਦਾਂ ਲੜਨਗੇ। ਇਹ ਸਾਰਾ ਕੁਝ ਉੱਧਰ ਚੱਲਦਾ। ਦੂਸਰਾ ਪੱਖ ਇਹ ਹੈ ਕਿ ਇਹਨਾਂ ਨੇ ਕਰਪਸ਼ਨ ਇੰਨੀ ਕੀਤੀ ਆ ਕਿ ਕਿਸੇ ਦੀ ਇਹਨਾਂ ਨਾਲ ਕੋਈ ਹਮਦਰਦੀ ਨਹੀਂ। ਹਰ ਕੋਈ ਕਹਿੰਦਾ ਫਸਦੇ ਫਸਣ ਦਿਓ, ਇਹ ਚੋਰ ਸੁੱਕੇ ਜਾਣੇ ਨਹੀਂ ਚਾਹੀਦੇ। ਇਸ ਕਰਕੇ ਗੱਲ ਕਾਫੀ ਦੂਰ ਤੱਕ ਜਾ ਰਹੀ ਹੈ
1: ਜੀ। ਪਨ ਸਾਹਿਬ, ਹਰਿਆਣੇ ਦਾ ਰਿਵਾੜੀ ਸ਼ਹਿਰ ਚਰਚਾ ਦੇ ਵਿੱਚ ਹੈ ਕਿਉਂਕਿ ਉੱਥੇ ਇੱਕ ਨਜਾਇਜ਼ ਫੈਕਟਰੀ ਤੇ ਰੇਡ ਵੱਜੀ ਹੈ ਤੇ ਉਹ ਫੈਕਟਰੀ ਪਾਨ ਮਸਾਲਾ, ਗੁਟਕਾ, ਤੰਬਾਕੂ ਇਦਾਂ ਦੀ ਕੋਈ ਖੇਸਵਾ ਬਣਾਉਂਦੀ ਸੀ। ਕੀ ਅਪਡੇਟ ਹੈ ਜੀ?
0: ਉੱਥੇ ਰਿਵਾੜੀ ਦੇ ਵਿੱਚ ਰੇਡ ਜਾ ਕੇ ਹੋਈ ਹੈ, ਇੱਕ ਨਜਾਇਜ਼ ਫੈਕਟਰੀ ਚੱਲਦੀ ਫੜੀ ਗਈ ਹੈ। ਜਿਹੜੀ ਉਹ ਨਜਾਇਜ਼ ਫੈਕਟਰੀ ਫੜੀ ਹੈ, ਅੱਜ ਕੱਲ ਸਰਕਾਰ ਨੇ ਪਾਨ ਮਸਾਲਾ ਗੁਟਕਾ ਇਹਨਾਂ ਦੇ ਉੱਤੇ ਵੀ ਕਈ ਪਾਬੰਦੀਆਂ ਲਾਈਆਂ ਨੇ, ਪਰ ਕਈ ਆਈਟਮ ਤੰਬਾਕੂ ਵਗੈਰਾ ਇਹਨਾਂ ਚ ਪਾਉਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ ਕਿਉਂਕਿ ਇਹਦੇ ਨਾਲ ਕੈਂਸਰ ਬਹੁਤ ਫੈਲਦਾ। ਉਹ ਫੈਕਟਰੀ ਉੱਥੇ ਚੱਲਦੀ ਸੀ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਫੈਕਟਰੀ ਦਾ ਲਾਇਸੈਂਸ ਰਿਵਾੜੀ ਸ਼ਹਿਰ ਦਾ ਨਹੀਂ ਸੀ, ਉਹਦੇ ਤੋਂ ਕਈ ਕਿਲੋਮੀਟਰ ਪਰੇ ਦੂਸਰੇ ਜ਼ਿਲ੍ਹੇ ਦਾ ਸ਼ਹਿਰ ਹੈ ਨੂਹ, ਉਸ ਨੂਹ ਸ਼ਹਿਰ ਦਾ ਉਹਨਾਂ ਨੇ ਲਾਇਸੈਂਸ ਲਿਆ। ਉੱਥੇ ਇੱਕ ਕਮਰੇ ਤੇ ਬੋਰਡ ਲਾ ਛੱਡਿਆ ਵੀ ਇੱਥੇ ਫੈਕਟਰੀ ਚੱਲਦੀ ਹੈ, ਪਰ ਚੱਲਦੀ ਉੱਥੇ ਕੋਈ ਨਹੀਂ ਸੀ। ਫੈਕਟਰੀ ਲਿਆ ਕੇ ਰਿਵਾੜੀ ਚ ਚਲਾਉਂਦੇ ਸੀ ਜਿੱਥੇ ਕਿਸੇ ਨੂੰ ਪਤਾ ਹੀ ਨਹੀਂ ਕਿ ਫੈਕਟਰੀ ਹੈ। ਔਰ ਕਮਾਲ ਦੀ ਗੱਲ ਇਹ ਕਿ ਫੈਕਟਰੀ ਚਲਾਉਣ ਦਾ ਕੰਮ ਜਿਹੜਾ ਬੰਦਾ ਕਰਦਾ ਸੀ, ਉਹਦੀ ਪਤਨੀ ਹਰਿਆਣਾ ਸਰਕਾਰ ਦਾ ਐਕਸਾਈਜ਼ ਡਿਪਾਰਟਮੈਂਟ ਜਿਹੜਾ ਨਸ਼ਿਆਂ ਨੂੰ, ਨਸ਼ੀਲੇ ਪਦਾਰਥਾਂ ਨੂੰ ਫੜਦਾ, ਚੈੱਕ ਕਰਦਾ ਤੇ ਟੈਕਸਾਂ ਦੀ ਢੇਰਾਫੇਰੀ ਨੂੰ ਚੈੱਕ ਕਰਦਾ, ਉਸ ਡਿਪਾਰਟਮੈਂਟ ਦੇ ਵਿੱਚ ਇੰਸਪੈਕਟਰ ਸੀ, ਐਕਸਾਈਜ਼ ਇੰਸਪੈਕਟਰ ਬੀਬੀ ਜਿਹੜੀ ਆ ਉਹਦਾ ਘਰ ਵਾਲਾ ਇਸ ਤਰ੍ਹਾਂ ਦੀ ਨਜਾਇਜ਼ ਫੈਕਟਰੀ ਚਲਾ ਰਿਹਾ ਸੀ। ਚਰਚਾ ਇਹ ਹੈ ਕਿ ਉਹ ਆਪਣੇ ਸਿਰ ਨਹੀਂ ਸੀ ਚਲਾ ਰਿਹਾ, ਏਡਾ ਵੱਡਾ ਧੰਦਾ ਤੇ ਇਸ ਪੱਧਰ ਦਾ ਧੰਦਾ ਕੋਈ ਬੰਦਾ ਇੰਨੇ ਨਾਲ ਨਹੀਂ ਕਰ ਸਕਦਾ ਕਿ ਉਹਦੀ ਘਰਵਾਲੀ ਐਕਸਾਈਜ਼ ਇੰਸਪੈਕਟਰ ਆ। ਐਕਸਾਈਜ਼ ਇੰਸਪੈਕਟਰ ਘਰਵਾਲੀ ਦੇ ਰਾਹੀਂ ਉੱਪਰ ਕੁਝ ਨਾ ਕੁਝ ਲਿੰਕ ਹੋਰ ਵਰਤੇ ਜਾਂਦੇ ਹੋਣਗੇ, ਜਿਹੜੇ ਲਿੰਕ ਅਜੇ ਤੱਕ ਖੁੱਲ ਨਹੀਂ ਰਹੇ ਪਰ ਹੌਲੀ ਹੌਲੀ ਖੁੱਲ ਸਕਦੇ
1: ਜੀ। ਮੁੱਦੇ ਸਾਡੇ ਕੋਲ ਹੋਰ ਵੀ ਨੇ ਪਰ ਸਮਾਂ ਜਿਹੜਾ

0: ਉਹ ਖਤਮ ਹੋ ਗਿਆ ਪਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਤਫਸੀਲ ਦੇ ਵਿੱਚ ਸਾਰੇ ਮੁੱਦਿਆਂ ਦੀ ਜਾਣਕਾਰੀ ਸਾਨੂੰ ਦਿੱਤੀ ਹੈ ਸ਼ੁਕਰੀਆ ਜੀ
1: ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਮੰਗਵਾਉਣੇ ਹੋਣ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ

0: 4 17 17 68
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
0: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
4: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 647-702 V23
5: ਲਾਇਸੈਂਸ ਨੰਬਰ 10394
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
0: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਅਕਤੂਬਰ ਮਹੀਨੇ ਦੀ ਪਹਿਲੀ ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ

ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰੀਆਂ ਖਬਰਾਂ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਨਾਲ ਹੀ ਮੌਸਮ ਦੀ ਵੀ ਗੱਲਬਾਤ ਕਰਾਂਗੇ ਤੇ ਮਾਰਕੀਟ ਦੀਆਂ ਗੱਲਾਂ ਤੇ ਵੀ ਅਸੀਂ ਨਜ਼ਰ ਮਾਰਾਂਗੇ। ਇਸ ਤੋਂ ਬਾਅਦ 5 ਵਜੇ ਸਵਰੀਨ ਕੌਰ ਜੱਸਰ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਕੁਲਵਿੰਦਰ ਕੁੱਕੀ ਲੈ ਕੇ ਹਾਜ਼ਰ ਹੋ ਜਾਣਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੌਸਮ ਤੇ ਨਜ਼ਰ ਮਾਰਦੇ ਹਾਂ ਜੀ। ਮੌਸਮ ਕਿਹੋ ਜਿਹਾ ਹੈ? ਇਸ ਵੇਲੇ 13 ਕੁ ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ ਟੈਂਪਰੇਚਰ। ਧੁੱਪ ਨਿਕਲੀ ਹੋਈ, ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵਧੀਆ ਧੁੱਪ ਹੈ। ਕੱਲ੍ਹ ਨੂੰ ਦਿਨ ਵੇਲੇ 19 ਡਿਗਰੀ ਤੇ ਫਿਰ ਘੱਟ ਤੋਂ ਘੱਟ ਰਾਤ ਨੂੰ 2, ਉਸ ਤੋਂ ਅਗਲੇ ਦਿਨ 16 ਤੇ 2, ਫਿਰ ਇਸੇ ਤਰ੍ਹਾਂ ਵੀਕਐਂਡ ਤੇ ਵੀ ਮੌਸਮ ਖੁਸ਼ਗਵਾਰ ਰਹਿਣ ਦੀ ਸੰਭਾਵਨਾ ਹੈ ਤੇ ਆਉਂਦੇ ਹਫ਼ਤੇ ਫਿਰ ਸੋਮਵਾਰ ਤੱਕ 20 ਡਿਗਰੀ ਤੱਕ ਇੱਕ ਵਾਰ ਟੈਂਪਰੇਚਰ ਪਹੁੰਚਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੀ। ਇਹ ਸਾਡੇ ਜੋ ਮੌਸਮ ਦਾ ਹਾਲ ਹੈ ਜੀ ਸ਼ਹਿਰ ਦਾ, ਉਹ ਆਪ ਜੀ ਨਾਲ ਸਾਂਝਾ ਕੀਤਾ ਗਿਆ। ਇਸ ਤੋਂ ਇਲਾਵਾ ਅਸੀਂ ਜਿਹੜੀਆਂ ਖ਼ਬਰਾਂ 'ਤੇ ਚਰਚਾ ਕਰਨੀ ਆ ਉਹਨਾਂ ਦੀ ਜਾਣਕਾਰੀ ਦੇ ਦਈਏ। ਵੈਸਟ ਕੋਸਟ ਪਾਈਪਲਾਈਨ ਮਾਰਕ ਕਾਰਨੀ ਇਸ ਨੂੰ ਨੈਸ਼ਨਲ ਇੰਟਰਸਟ ਪ੍ਰੋਜੈਕਟ ਦੱਸ ਰਹੇ ਨੇ, ਰਾਸ਼ਟਰੀ ਹਿੱਤ ਦਾ ਪ੍ਰੋਜੈਕਟ। ਅਤੇ ਅਲਬਰਟਾ ਦਾ ਤੇਲ ਹੋਰ ਕਿਹੜੇ ਕਿਹੜੇ ਪਾਸੇ ਨੂੰ ਜਾਣ ਦੀ ਸੰਭਾਵਨਾ ਬਣ ਗਈ ਹੈ, ਫੋਰਟ ਮੈਕਮਰੀ ਦੇ ਵਿੱਚ ਐਲਾਨ ਕੀਤਾ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ। ਅਮਰੀਕਾ ਨਾਲ ਗੱਲਬਾਤ ਭਾਵੇਂ ਨਹੀਂ ਚੱਲ ਰਹੀ ਹੁਣ ਵਪਾਰਕ ਸਮਝੌਤੇ ਨੂੰ ਲੈ ਕੇ, ਲੇਕਿਨ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਹੋਰੀ, ਗੱਲਬਾਤ ਜੇਮਿਸਨ ਗਰੀਅਰ ਜੋ US ਟ੍ਰੇਡ ਰਿਪ੍ਰਜੈਂਟੇਟਿਵ ਹੈਗੇ ਨੇ, ਉਹਨਾਂ ਨਾਲ ਇੱਕ ਪਾਸੇ ਕਰ ਰਹੇ ਨੇ। G20 ਦੇ ਜੋ ਵਪਾਰਕ ਮੰਤਰੀਆਂ ਦੀ ਸੰਮੇਲਨ ਤੋਂ ਇਲਾਵਾ ਇਹ ਮਿਲਵਾਕੀ ਦੇ ਵਿੱਚ ਹੋ ਰਿਹਾ ਜੀ, USA ਦੇ ਵਿੱਚ। ਇੱਕ USA ਦੇ ਰਿਸਰਚ ਗਰੁੱਪ ਦਾ ਕਹਿਣਾ ਹੈ ਕਿ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਏਜੰਟ ਨੇ ਲਾਇਬ੍ਰੇਰੀ ਐਂਡ ਆਰਕਾਈਵਸ ਕੈਨੇਡਾ ਨੂੰ ਹੈਕ ਕਰਨ ਦੀ ਟਰਾਈ ਕੀਤੀ ਹੈ, ਕੋਸ਼ਿਸ਼ ਕੀਤੀ ਹੈ। ਇਹ ਡਿਟੇਲ ਕੀ ਹੈ ਆਪ ਜੀ ਨਾਲ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਕੰਜ਼ਰਵੇਟਿਵ ਆਲੋਚਕ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਹੋਰ ਜ਼ਿਆਦਾ ਘਟਾਉਣੀ ਚਾਹੀਦੀ ਹੈ, ਜਿੰਨਾ ਕਿ ਸਰਕਾਰ ਕਰਨਾ ਚਾਹੁੰਦੀ ਉਸ ਤੋਂ ਕਾਫ਼ੀ ਜ਼ਿਆਦਾ ਹੇਠਾਂ ਚਾਹੀਦੀ ਹੈ ਇਮੀਗ੍ਰੇਸ਼ਨ, ਇਹ ਕੰਜ਼ਰਵੇਟਿਵ ਕ੍ਰਿਟਿਕ ਕਹਿ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਸਰਵੇਖਣ ਨੇ, ਚੋਣਾਂ ਉੱਥੇ ਹੋਣ ਜਾ ਰਹੀਆਂ ਨੇ, ਇਸ ਤਰ੍ਹਾਂ ਲੱਗ ਰਿਹਾ ਕਿ NDP ਦੇ ਆਗੂ ਅਤੇ ਪ੍ਰੀਮੀਅਰ ਡੇਵਿਡ ਈਬੀ ਨੇ ਗਲਤੀ ਕਰ ਲਈ ਹੈ ਇਲੈਕਸ਼ਨ ਕਰਵਾ ਕੇ ਅਤੇ ਉਹਨਾਂ ਦੀ ਪਾਰਟੀ ਪਿਛੜ ਰਹੀ ਹੈ। ਅਲਬਰਟਾ ਦੇ ਵਿੱਚ ਹਾਈ ਸਪੀਡ ਰੇਲ ਦਾ ਲਿੰਕ ਜਿਹੜਾ ਹੈ ਉਹ ਉਸਾਰਨ ਲਈ ਸਰਕਾਰ ਨੇ ਭਾਵੇਂ ਗੱਲਬਾਤ ਸ਼ੁਰੂ ਕੀਤੀ ਹੈ, ਪਰ 113 ਬਿਲੀਅਨ ਤੱਕ ਇਸ ਦੀ ਕੋਸਟ ਜਾ ਸਕਦੀ ਹੈ, ਇਹ ਪਾਰਲੀਮੈਂਟਰੀ ਬਜਟ ਆਫਿਸਰ ਕਹਿ ਰਹੇ ਨੇ। ਹਾਈਵੇ 407 ਜੋ ਓਨਟੇਰੀਓ ਦੇ ਵਿੱਚ ਬੜਾ ਵੱਡਾ ਹਾਈਵੇ ਹੈ, ਫੇਮਸ ਹੈ, ਉੱਥੇ ਇੱਕ ਫਰੋਡ ਸਕੀਮ ਚਲਾ ਕੇ ਟੋਲ ਤੋਂ ਬਚਿਆ ਗਿਆ ਅਤੇ ਵੱਡਾ ਚੂਨਾ ਲਾਇਆ ਗਿਆ ਕੰਪਨੀ ਨੂੰ ਜਿਹੜੀ ਕਿ ਇੱਥੇ ਟੋਲ ਕੁਲੈਕਟ ਕਰਦੀ ਹੈ, ਅਤੇ 4 ਜਣੇ ਫੜੇ ਗਏ ਨੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਵਾਲਾ ਇੱਕ ਹੋਰ ਵਿਅਕਤੀ ਚਾਰਜ ਕੀਤਾ ਗਿਆ। ਹੋਰ ਖਬਰਾਂ ਕੁਛ ਲੋਕਲ ਹੈਗੀਆਂ ਨੇ, ਉਹਨਾਂ 'ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਤੁਸੀਂ ਮਾਨਸ ਪਹੁਜਾ ਹੋਰਾਂ ਨੂੰ ਯਾਦ ਕਰੋ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208, 5878321208 Sonic Insurance. YYC

ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰੋ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 4587-617-4496। ਮਰਸੀਡੀਜ਼ ਬੈਂਜ਼ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਅਤੇ ਵੱਡਾ ਸ਼ੋਰੂਮ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿੱਲ ਉੱਪਰ ਹੈ। ਗੌਰਵ ਸ਼ਰਮਾ ਹਾਂ ਨਾਲ ਤੁਸੀਂ ਗੱਲਬਾਤ ਕਰਕੇ ਵਧੀਆ ਡੀਲ ਬਣਾ ਸਕਦੇ ਹੋ। 403-903-5757 4039033-6757। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਦਾ ਫੋਨ ਨੰਬਰ 403-404-3500। ਮਦਰ ਇੰਡੀਆ ਰੈਸਟੋਰੈਂਟ, ਤੁਸੀਂ ਫੂਡ ਆਰਡਰ ਕਰਕੇ ਖਾਣਾ ਹੋਵੇ, ਡਿਲੀਵਰੀ ਕਰਵਾਉਣੀ ਹੋਵੇ ਜਾਂ ਬੈਠ ਕੇ ਖਾਣਾ ਹੋਵੇ ਤਾਂ ਬਹੁਤ ਹੀ ਵਧੀਆ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਜੀ। ਅਤੇ ਵੈਜ ਨੌਨ ਵੈਜ ਫੂਡ ਇਹਨਾਂ ਕੋਲ ਬਹੁਤ ਆਲਾ ਮਿਲੇਗਾ। ਫੋਨ 403-936-7077 4039-36-7777 ਅਤੇ 24 ਘੰਟੇ ਖੁੱਲ੍ਹਦੇ ਨੇ ਜੀ 7 ਦਿਨ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਇੱਥੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ। ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਬਣਾ ਸਕਦੇ ਹੋ। ਫੋਨ 403-947-0060। ਆਓ ਜਰਾ ਖਬਰਾਂ ਤੇ ਹੁਣ ਨਜ਼ਰ ਮਾਰਦੇ ਹਾਂ ਤੇ ਸਭ ਤੋਂ ਪਹਿਲਾਂ ਕੱਚੇ ਤੇਲ ਦੀ ਮਾਰਕੀਟ ਤੇ। ਜੋ WTI ਕਰੂਡ ਆਇਲ ਹੈ, ਹੈਵੀ ਕਰੂਡ ਆਇਲ ਵੈਸਟ ਟੈਕਸਸ ਇੰਟਰਮੀਡੀਏਟ, ਉਹ $92-93 ਪਰ ਬੈਰਲ ਤੇ ਟਰੇਡ ਹੋ ਰਿਹਾ। ਬ੍ਰੈਂਟ ਕਰੂਡ $102 ਪਰ ਬੈਰਲ ਤੇ ਟਰੇਡ ਹੋ ਰਿਹਾ ਤੇ $1 ਦੇ ਅੱਜ ਤੁਹਾਨੂੰ ਮਿਲਣਗੇ ਜੀ $1 ਤੇ 42 ਸੈਂਟ $1.42 ਕੈਨੇਡੀਅਨ, $1 ਕੈਨੇਡੀਅਨ ਦੇ 70 ਸੈਂਟ ਅਮਰੀਕਨ 70 ਸੈਂਟਸ ਤੇ $1 ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ 96.07 ਰੁਪਏ ਇੰਡੀਆ ਦੇ ਅਤੇ $1 ਕੈਨੇਡੀਅਨ ਦੇ $67.74। ਕੁਛ ਦਿਨਾਂ ਦੀ ਗਿਰਾਵਟ ਤੋਂ ਬਾਅਦ ਕੈਨੇਡੀਅਨ ਡਾਲਰ ਥੋੜ੍ਹਾ ਜਿਹਾ ਮਜ਼ਬੂਤ ਹੁੰਦਾ ਹੋਇਆ ਇੰਡੀਆ ਦੇ ਰੁਪਏ ਦੇ ਮੁਤਾਬਕ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਵੇਂ ਨਵੇਂ ਪ੍ਰੋਜੈਕਟ ਨਿੱਤ ਐਲਾਨ ਦੇ ਜਾ ਰਹੇ ਨੇ ਅਤੇ ਇਹਨਾਂ ਐਲਾਨਾਂ ਦੇ ਵਿੱਚ ਅਲਬਰਟਾ ਨੂੰ ਬਹੁਤ ਖਾਸ ਜਗ੍ਹਾ ਮਿਲੀ ਹੈ। ਹੁਣ ਇਸ ਗੱਲ ਦੀ ਚਰਚਾ ਵੀ ਹੋਣ ਲੱਗੀ ਹੈ ਕਿ ਉਹਨਾਂ ਦਾ ਆਪਣਾ ਸ਼ਹਿਰ ਹੈ, ਆਪਣਾ ਪ੍ਰੋਵਿੰਸ ਹੈ ਅਤੇ ਐਡਵੈਂਟਨ ਵਿੱਚ ਉਹ ਗਰੋ ਅਪ ਹੋਏ ਨੇ ਅਤੇ ਇਸ ਲਈ ਉਹਨਾਂ ਨੇ ਖਾਸ ਧਿਆਨ ਦਿੱਤਾ ਅਲਬਰਟਾ ਨੂੰ ਅਤੇ ਨੈਸ਼ਨਲ ਇੰਟਰਸਟ ਜਿਹੜਾ ਹੈ ਜੀ ਉਹ ਇਸ ਪਾਸੇ ਵੱਲ ਹੈ ਕਿ ਅਲਬਰਟਾ ਦੇ ਵਿੱਚ ਜੋ ਤੇਲ ਅਤੇ ਗੈਸ ਦਾ ਖਜ਼ਾਨਾ ਹੈ ਉਸ ਨੂੰ ਵਰਤਿਆ ਜਾਵੇ ਜਿਸ ਦਾ ਫਾਇਦਾ ਪੂਰੇ ਮੁਲਕ ਨੂੰ ਹੋਵੇ। ਇੱਕ ਨਵੀਂ ਵੈਸਟ ਕੋਸਟ ਪਾਈਪਲਾਈਨ ਪ੍ਰੋਜੈਕਟ ਦਾ ਉਹਨਾਂ ਨੇ ਅੱਜ ਨਾਮ ਲਿਆ ਜਿਸ ਨੂੰ ਉਹਨਾਂ ਨੇ ਕਿਹਾ ਕਿ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਹੈ, ਰਾਸ਼ਟਰੀ ਹਿੱਤ ਦੇ ਵਿੱਚ ਹੈ। ਅਤੇ ਅਪਰੂਵਲ ਪ੍ਰੋਜੈਕਟ ਦੀ ਕਿਵੇਂ ਹੋਵੇਗੀ, ਕਿੱਦਾਂ ਹੋਵੇਗੀ ਇਹ ਤਾਂ ਪਤਾ ਨਹੀਂ ਹੈ, ਪਰ 1 ਮਿਲੀਅਨ ਬੈਰਲ ਰੋਜ਼ਾਨਾ ਕੱਚੇ ਤੇਲ ਦਾ ਏਸ਼ੀਆ ਦੀਆਂ ਮਾਰਕੀਟਸ ਤੱਕ ਪਹੁੰਚਾਉਣ ਲਈ ਜਿਹੜਾ ਹੈ ਉਹ ਇਸ ਨੂੰ ਪੱਛਮੀ ਕਿਨਾਰੇ ਤੱਕ ਪਾ ਵੈਨਕੂਵਰ ਵੱਲ ਨੂੰ ਲਿਜਾਇਆ ਜਾਵੇਗਾ। ਇਹ ਬਹੁਤ ਵੱਡੀ ਪਾਈਪਲਾਈਨ ਅਗਰ ਬਣ ਜਾਂਦੀ ਹੈ ਤਾਂ ਹੋ ਨਿਬੜੇਗੀ। ਫੋਰਟ ਮੈਕਮਰੀ ਦੇ ਵਿੱਚ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਜਿੱਥੇ ਕਿ ਉਹਨਾਂ ਦੇ ਲਾਗੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਵੀ ਖੜ੍ਹੇ ਹੋਏ ਸਨ। ਸੋ ਉਹਨਾਂ ਨੇ ਇਹ ਜੋ ਐਲਾਨ ਕੀਤਾ ਨਵੀਂ ਪਾਈਪਲਾਈਨ ਦਾ, ਇਹ ਕਦੋਂ ਸ਼ੁਰੂ ਹੋਵੇਗੀ ਅਤੇ ਕੀ ਇਸ ਦਾ ਜਿਹੜਾ ਸਿਸਟਮ ਹੋਵੇਗਾ ਸਾਰਾ ਕੁਛ, ਕੌਣ ਕਿੰਨੇ ਪੈਸੇ ਲਾਵੇਗਾ ਅਤੇ ਕਿਹਨੂੰ ਕੀ ਮਿਲੇਗਾ ਇਹ ਪਤਾ ਨਹੀਂ ਹੈ, ਲੇਕਿਨ ਇੱਕ ਮੁੱਢਲੀ ਜੇ ਜਿਹੜੀ ਜਾਣਕਾਰੀ ਮਿਲਦੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਐਡਮਿੰਟਨ ਦੇ ਲਾਗੋਂ ਇਹ ਪਾਈਪਲਾਈਨ ਨਿਕਲੇਗੀ ਅਤੇ ਤਕਰੀਬਨ ਇਹ ਵਾਇਆ ਜੈਸਪਰ ਦੇ ਲਾਗੇ ਛਾਗੇ ਹੁੰਦੀ ਹੋਈ ਪਹਾੜਾਂ ਦੇ ਰਸਤੇ ਕੈਮਲੂਪਸ ਤਾਂ ਫਿਰ ਰੋਬਰਟਸ ਬੈਂਕ ਵੈਨਕੂਵਰ ਤੱਕ ਜਿਹੜੇ ਇਸ 'ਤੇ ਪਹੁੰਚਣ ਦੀ ਸੰਭਾਵਨਾ ਹੈ।

ਸੋ ਅਫੋਰਡੇਬਿਲਟੀ ਦੀ ਵੀ ਗੱਲ ਉਹ ਕਹਿੰਦੇ ਕਿ ਇਮੀਡੀਏਟ ਚੈਲੇਂਜ ਹੈ ਅਫੋਰਡੇਬਿਲਟੀ ਦਾ ਕੁਛ ਮੁਲਕਾਂ ਦੇ ਵਿੱਚ ਅਤੇ ਹਾਈਡਰੋਕਾਰਬਨਸ ਦੀ ਅਵੇਲੇਬਿਲਟੀ ਦੀ ਵੀ ਗੱਲ ਹੈ ਅਤੇ ਐਨਰਜੀ ਸਿਕਿਉਰਿਟੀ ਅਤੇ ਕਲਾਈਮੇਟ ਚੇਂਜ ਦੇ ਕੁਛ ਜਿਹੜੇ ਤਾਜ਼ਾ ਮੁੱਦੇ ਨੇ ਇਹਨਾਂ ਨੂੰ ਲੈ ਕੇ ਓਇਲ ਡਿਮਾਂਡ ਜਿਹੜੀ ਹੈ ਉਹ ਆਉਂਦੇ 10 ਸਾਲਾਂ ਦੇ ਵਿੱਚ ਕਾਫੀ ਰਹੇਗੀ ਸੋ ਇਹਦੇ ਵਿੱਚ ਨੈੱਟ ਜ਼ੀਰੋ ਜੋ ਇੱਕ ਸੀਨ ਹੈ ਉਹਦੇ ਤਹਿਤ ਵੀ ਸਾਨੂੰ ਇਸ ਲਈ ਕੰਮ ਕਰਦੇ ਰਹਿਣਾ ਪਵੇਗਾ ਸੋ ਆਉਂਦੇ 10 ਸਾਲਾਂ ਦੀ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਹੈ ਕਿ ਤੇਲ ਦੀ ਡਿਮਾਂਡ ਬਣੀ ਰਹੇਗੀ ਗਲੋਬਲ ਓਇਲ ਸਪਲਾਈ ਜਿਹੜੀ ਹੈ ਯੂ ਐੱਸ ਏ ਦੀ ਜੋ ਇਰਾਨ ਦੇ ਨਾਲ ਜੰਗ ਸ਼ੁਰੂ ਹੋਈ ਉਸ ਤੋਂ ਬਾਅਦ ਸਾਰੀ ਗੜਬੜ ਹੋਈ ਪਈ ਹੈ ਸੋ ਪਾਈਪਲਾਈਨ ਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਜਦੋਂ ਐਲਾਨਿਆ ਜਾਵੇ ਨੈਸ਼ਨਲ ਇੰਟਰਸਟ ਦੇ ਵਿੱਚ ਉਹਨੂੰ ਕਿਹਾ ਜਾਵੇ ਤਾਂ ਉਹਦਾ ਮਤਲਬ ਇਹ ਹੈ ਕਿ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਡੇ ਮੇਜਰ ਪ੍ਰੋਜੈਕਟਸ ਆਫਿਸਰ ਆਫਿਸ ਐਮ ਪੀ ਓ ਦੇ ਵਿੱਚ ਇਹ ਇਹ ਹੋਵੇਗੀ ਅਤੇ ਇੱਕ ਸਰਕਾਰੀ ਬ੍ਰਾਂਚ ਹੈ ਜਿਸ ਦਾ ਮਤਲਬ ਇਹ ਹੈ ਕਿ ਫੈਡਰਲ ਅਪਰੂਵਲ ਜਿਹੜੀਆਂ ਨੇ ਬਹੁਤ ਤੇਜ਼ੀ ਨਾਲ ਕੀਤੀਆਂ ਜਾਣ ਤਾਂ ਕਿ ਇਕਨੋਮਿਕ ਇਨੀਸ਼ੀਏਟਿਵ ਜਿਹੜੇ ਨੇ ਉਹਨਾਂ ਦਾ ਲਾਹਾ ਉਠਾਇਆ ਜਾ ਸਕੇ ਸੋ ਪ੍ਰੋਜੈਕਟ ਇਹ ਜਿਹੜਾ ਬਣਾਇਆ ਜਾਵੇਗਾ ਇਸ ਨੂੰ ਪੈਸੀਫਿਕ ਲਿੰਕ ਕਿਹਾ ਜਾਵੇਗਾ ਪੈਸੀਫਿਕ ਲਿੰਕ ਪੈਸੀਫਿਕ ਓਸ਼ਨ ਦੇ ਨਾਲ ਜੋੜੇਗਾ ਇਹੋ ਕੱਚੇ ਤੇਲ ਦੀ ਪਾਈਪਲਾਈਨ ਨੂੰ ਇਸ ਨੂੰ ਰੈਗੂਲੇਟਰੀ ਰਿਵਿਊ ਜਿਹੜਾ ਹੈ ਮੇਜਰ ਪ੍ਰੋਜੈਕਟਸ ਆਫਿਸ ਵੱਲੋਂ ਹੋਵੇਗਾ ਅਤੇ ਪਬਲਿਕ ਹੀਅਰਿੰਗ ਵੀ ਹੋਵੇਗੀ ਜਿਸ ਨੂੰ ਕਿ ਕੈਨੇਡਾ ਐਨਰਜੀ ਰੈਗੂਲੇਟਰ ਵਾਲੇ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਸਰਕਾਰ ਨਾਲ ਕੰਡੀਸ਼ਨਸ ਡਾਕੂਮੈਂਟ ਵੀ ਜਿਹੜਾ ਹੈ ਐਕਸਪੈਕਟ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਉਹ ਇਸ਼ੂ ਕੀਤਾ ਜਾਵੇਗਾ ਅਤੇ ਜਿਹਦੇ ਨਾਲ ਇਹਦੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਪਾਈਪ ਪ੍ਰੋਜੈਕਟ ਦੇ ਪ੍ਰੋਪੋਨੈਂਟਸ ਜੋ ਇਹਦੇ ਹੱਕ ਵਿੱਚ ਖੜਨਗੇ ਜਾਂ ਇਸ ਨੂੰ ਬਣਾਉਣ ਦੀ ਕਵਾਇਦ ਕਰਨਗੇ ਉਹਨਾਂ ਲਈ ਜ਼ਿੰਮੇਵਾਰੀਆਂ ਦੀ ਤੈਅ ਜਿਹੜੀ ਹੈ ਇਸ ਵਿੱਚ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ ਸੋ ਕੰਡੀਸ਼ਨਸ ਜਿਹੜੀਆਂ ਨੇ ਇੱਕ ਸਾਲ ਦੇ ਵਿੱਚ ਜਿਹੜੀਆਂ ਉਹ ਇਸ਼ੂ ਕੀਤੀਆਂ ਜਾਣਗੀਆਂ ਸਤੰਬਰ 1, 2027 ਤੱਕ ਸੋ ਪਾਈਪਲਾਈਨ ਜਿਹੜੀ ਹੈ ਇਹ ਕਿਹਦੀ ਹੋਵੇਗੀ ਇਹ ਇਸ ਵਿੱਚ ਹਿੱਸੇਦਾਰੀ ਦੱਸਿਆ ਗਿਆ ਕਿ ਟਰਾਂਸ ਮਾਊਂਟੇਨ ਕਾਰਪੋਰੇਸ਼ਨ ਟੀ ਐੱਮ ਸੀ ਅਲਬਰਟਾ ਪੈਟਰੋਲੀਅਮ ਮਾਰਕੀਟਿੰਗ ਕਮਿਸ਼ਨ ਏ ਪੀ ਐੱਮ ਸੀ ਅਤੇ ਦ ਪੰਬੀਨਾ ਪਾਈਪਲਾਈਨ ਕਾਰਪੋਰੇਸ਼ਨ ਅਤੇ 10% ਇਕੁਇਟੀ ਜਿਹੜੀ ਪੈਸੀਫਿਕ ਲਿੰਕ ਦੇ ਵਿੱਚ ਉਹ ਇੰਡੀਜਨਸ ਲੋਕਾਂ ਨੂੰ ਭਾਈਚਾਰੇ ਨੂੰ ਜਿਨ੍ਹਾਂ ਦੇ ਖੇਤਰ ਵਿੱਚੋਂ ਨਿਕਲ ਕੇ ਜਾਣੀ ਆ ਉਹਨਾਂ ਨੂੰ ਦਿੱਤੀ ਜਾਵੇਗੀ ਇੱਥੇ ਬਹੁਤ ਅਹਿਮ ਇਹ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਜੋ ਟਰਾਂਸ ਮਾਊਂਟੇਨ ਪਾਈਪਲਾਈਨ ਹੈ ਉਸ ਨੂੰ ਜਸਟਿਨ ਟਰੂਡੋ ਦੀ ਸਰਕਾਰ ਵੇਲੇ ਖਰੀਦ ਕੇ ਔਰ ਆਪਣੇ ਕੋਲੋਂ ਸਰਕਾਰ ਨੇ ਮੁੱਲ ਲੈ ਕੇ ਉਸ ਪਾਈਪਲਾਈਨ ਪ੍ਰੋਜੈਕਟ ਨੂੰ ਸਿਰੇ ਚਾੜਿਆ ਸੀ ਜਿਸ ਦੀ ਕਿ ਬਹੁਤ ਵਿਰੋਧਤਾ ਵੀ ਕੁਛ ਲੋਕਾਂ ਵੱਲੋਂ ਕੀਤੀ ਗਈ ਸੀ ਕਿ ਸਰਕਾਰਾਂ ਦਾ ਕੰਮ ਨਹੀਂ ਹੈ ਪਾਈਪਲਾਈਨਾਂ ਬਣਾਉਣੀਆਂ ਪਰ ਉਸ ਤੋਂ ਬਾਅਦ ਉਸ ਦੀ ਕਪੈਸਿਟੀ ਕਈ ਗੁਣਾ ਹੋਣ ਤੋਂ ਬਾਅਦ ਜੋ ਉਸ ਟਰਾਂਸ ਮਾਊਂਟੇਨ ਦੀ ਵਧੀ ਹੋਈ ਪਾਈਪਲਾਈਨ ਨੇ ਕੰਮ ਕੀਤਾ ਉਸ ਤੋਂ ਬਾਅਦ ਸਾਰਿਆਂ ਨੂੰ ਲੱਗਣ ਲੱਗਾ ਕਿ ਅਤੇ ਕੰਮ ਠੀਕ ਠਾਕ ਹੈ ਅਤੇ ਸਰਕਾਰਾਂ ਕਿਉਂ ਨਾ ਚਲਾਉਣ ਪਾਈਪਲਾਈਨ ਸੋ ਪੈਸੀਫਿਕ ਲਿੰਕ ਇਹ ਜਿਹੜੀ ਨਵੀਂ ਹੈ ਜੀ ਵੈਸਟ ਕੋਸਟ ਵੱਲ ਨੂੰ ਇਹਦੇ ਲਈ ਇੱਕ ਜੋ ਮੁੱਢਲਾ ਆਈਡੀਆ ਹੈ ਕਿ ਬਰੂਡਰਹੇਮ ਨਾਂ ਦਾ ਟਾਊਨ ਹੈ ਅਲਬਰਟਾ ਦੇ ਵਿੱਚ ਅਤੇ ਇੱਥੋਂ 1 ਮਿਲੀਅਨ ਬੈਰਲ ਕੱਚੇ ਤੇਲ ਦਾ ਰੋਜ਼ਾਨਾ 10 ਲੱਖ ਬੈਰਲ ਰੋਜ਼ਾਨਾ ਜਾਵੇਗਾ ਟਰਾਂਸਮੋਰਟੇਨ ਦੀ ਕਪੈਸਿਟੀ 9 ਲੱਖ ਦੀ ਹੈ ਸੋ ਉਹਦੇ ਨਾਲੋਂ ਵੀ ਜ਼ਿਆਦਾ ਵੱਡੀ ਹੋਵੇਗੀ ਉਹ ਸ਼ਾਇਦ ਫੁੱਲ ਕਪੈਸਿਟੀ ਦੇ ਹੁਣ ਕੰਮ ਕਰ ਰਹੀ ਅਤੇ ਉਸਨੂੰ ਵੀ ਹੋਰ ਵੱਡਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਰੂਡਰਹੇਮ ਅਲਬਰਟਾ ਤੋਂ ਇਹ ਪਾਈਪਲਾਈਨ ਨਿਕਲੇਗੀ ਅਤੇ 1250 ਕਿਲੋਮੀਟਰ ਇਸ ਦੀ ਲੰਬਾਈ ਹੋਣ ਦੀ ਸੰਭਾਵਨਾ ਹੈ ਅਤੇ ਤੇਲ ਫਿਰ ਜਿਹੜਾ ਹੈ ਵੱਡੇ ਟੈਂਕਰਾਂ 'ਤੇ ਲੋਡ ਕਰਕੇ ਡੈਲਟਾ ਬੀ ਸੀ ਦੇ ਇੱਕ ਸਮੁੰਦਰੀ ਕਿਨਾਰੇ ਤੋਂ ਏਸ਼ੀਆ ਦੀਆਂ ਮਾਰਕੀਟਸ ਨੂੰ ਭੇਜਿਆ ਜਾਵੇਗਾ ਇਸ ਬਰੀਫਿੰਗ ਦੇ ਵਿੱਚ ਅਨਾਊਂਸਮੈਂਟ ਤੋਂ ਪਹਿਲਾਂ ਸਰਕਾਰ ਨੇ ਇਸ ਫੈਸਲੇ ਨੂੰ ਆਪਣੇ ਇਸ ਪ੍ਰੋਜੈਕਟ ਦੇ ਫੈਸਲੇ ਨੂੰ ਸਿੱਧਾ ਅਮਰੀਕਾ ਦੀ ਟ੍ਰੇਡ ਵਾਰ ਦੇ ਨਾਲ ਜੋੜਿਆ ਅਤੇ ਇਨਸਟੇਬਿਲਿਟੀ ਜਿਹੜੀ ਇਸ ਟ੍ਰੇਡ ਵਾਰ ਦੇ ਨਾਲ ਖੜ੍ਹੀ ਹੋਈ ਹੈ ਅਤੇ ਉੱਧਰ ਜੋ ਦੁਨੀਆ ਭਰ ਦੇ ਵਿੱਚ ਇਰਾਨ ਦੀ ਜੰਗ ਦੇ ਨਾਲ ਜੋ ਹਾਲਾਤ ਪੈਦਾ ਹੋਏ ਨੇ ਉਹਨਾਂ ਦੇ ਨਾਲ ਜੋੜਿਆ ਗਿਆ ਸੋ ਇਸ ਵੇਲੇ ਡਿਪੈਂਡੈਂਸ ਜਿਹੜੀ ਹੈ ਜੀ ਕਾਰਨੀ ਕਹਿੰਦੇ ਨੇ ਕਿ 90% ਜਿਹੜਾ ਅਲਬਰਟਾ ਦਾ ਤੇਲ ਹੈ ਯੂ ਐੱਸ ਏ ਨੂੰ ਜਾਂਦਾ ਹੈ ਜਿਹੜਾ ਅਸੀਂ ਉਹ ਪੈਸੀਫਿਕ ਲਿੰਕ ਦੇ ਜ਼ਰੀਏ ਉਸ ਨੂੰ ਅਮਰੀਕਾ ਦੇ ਉੱਤੇ ਜੋ ਅਸੀਂ ਡਿਪੈਂਡ ਕਰਦੇ ਹਾਂ ਉਹ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਇਸ ਵੇਲੇ ਇਸ ਚੀਜ਼ ਦੀ ਵੀ ਵਿਰੋਧਤਾ ਹੈ ਇੱਕ ਐੱਨ ਡੀ ਪੀ ਆਗੂ ਏ ਵੀ ਲਿਵਿਸ ਨੇ ਉਹਨਾਂ ਨੇ ਕਿਹਾ ਕਿ ਮਾਰਕ ਕਾਰਨੀ ਸਰਕਾਰ ਜਿਹੜੀ ਹੈ ਪਬਲਿਕ ਮਨੀ ਜਿਹੜਾ ਹੈ

ਤੋਂ ਬਹੁਤ ਦੂਰ ਹੈ ਤੇ ਪਰ ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਪਾਈਪਲਾਈਨ ਬਣੇ ਇਸ ਤੋਂ ਇਲਾਵਾ ਕੁਛ ਰਿਪੋਰਟਸ ਹੋਰ ਵੀ ਆ ਰਹੀਆਂ ਜਿਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੀਆਂ ਜਾਂ ਬੈਂਕਾਂ ਦੀਆਂ ਰਿਪੋਰਟਸ ਜਿਹੜੀਆਂ ਨੇ ਜਾਂ ਫਾਈਨੈਂਸ਼ੀਅਲ ਕੰਪਨੀਆਂ ਦੀਆਂ ਉਹ ਕਹਿੰਦੇ ਨੇ ਕਿ ਪੋਟੈਂਸ਼ੀਅਲ ਜਿਹੜੀ ਪਾਈਪਲਾਈਨ ਹੈ ਅਲਬਰਟਾ ਦਾ ਜਾਂ ਕੈਨੇਡਾ ਦਾ ਤੇਲ ਜਿਹੜਾ ਹੈ ਉਸ ਦੀ ਐਕਸਪੋਰਟ ਜਿਹੜੀ ਹੈ 20% ਤੱਕ ਵਧਾਵੇਗੀ ਅਤੇ ਡਬਲ ਜਿਹੜਾ ਹੈ ਏਸ਼ੀਆ ਨੂੰ ਟੈਂਕਰਾਂ ਦੇ ਜ਼ਰੀਏ ਜਾਂਦਾ ਹੈ ਉਸ ਤੋਂ ਜ਼ਿਆਦਾ ਦੁੱਗਣਾ ਤੇਲ ਹੋਰਨਾਂ ਮੁਲਕਾਂ ਨੂੰ ਜਾਵੇਗਾ ਸੋ ਪ੍ਰਾਈਮ ਮਿਨਿਸਟਰ ਨੇ ਇਸ ਬਾਰੇ ਜੋ ਆਪਣਾ ਜੋ ਵਿਚਾਰ ਹੈ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਹੁਣ ਸਥਿਤੀ ਕਿੱਧਰ ਨੂੰ ਜਾਂਦੀ ਹੈ ਅਤੇ ਪਾਈਪਲਾਈਨ ਕੀ ਅਸਲੀਅਤ ਦੇ ਵਿੱਚ ਬਣੇਗੀ ਇਹ ਬੜਾ ਵੱਡਾ ਸਵਾਲ ਹੈ ਜੀ ਉਧਰ ਅਮਰੀਕਾ ਦੇ ਨਾਲ ਜੋ ਅਸਲੀ ਗੱਲਬਾਤ ਹੈ ਵਪਾਰ ਨੂੰ ਲੈ ਕੇ ਉਹ ਰੁਕੀ ਹੋਈ ਹੈ ਕਿਉਂਕਿ ਜਿਸ ਦਿਨ ਗੱਲਬਾਤ ਵਿਚਾਲੇ ਰੁਕ ਗਈ ਸੀ ਅਤੇ ਮਾਰਕ ਕਾਰਨੀ ਨੇ ਆਪਣੀ ਟੀਮ ਨੂੰ ਕਹਿ ਦਿੱਤਾ ਸੀ ਕਿ ਵਾਪਸ ਆ ਜਾਓ ਡੋਮਿਨਿਕ ਲੀਬਲੈਂਕ ਉਸ ਟੀਮ ਨੂੰ ਜਿਹੜੇ ਸੀ ਉਹ ਲੀਡ ਕਰ ਰਹੇ ਸੀ ਸੋ ਯੂ ਐਸ ਟਰੇਡ ਮਿਨਿਸਟਰ ਜਿਹੜੇ ਨੇ ਉਹ ਡੋਮਿਨਿਕ ਲੀਬਲੈਂਕ ਨੇ ਪਰ ਬਾਕੀ ਸਾਰੀ ਦੁਨੀਆ ਦੇ ਨਾਲ ਜੋ ਟਰੇਡ ਹੈ ਇਨਕਲੂਡਿੰਗ ਯੂ ਐਸ ਹੋਰ ਜਿਹੜਾ ਜਨਰਲ ਹੈ ਉਹ ਇੰਟਰਨੈਸ਼ਨਲ ਟਰੇਡ ਮਿਨਿਸਟਰ ਅੰਤਰਰਾਸ਼ਟਰੀ ਵਪਾਰ ਮੰਤਰੀ ਉਹ ਹੈਗੇ ਨੇ ਜੀ ਪੰਜਾਬੀ ਮੂਲ ਦੇ ਮਨਿੰਦਰ ਸਿੰਘ ਸਿੱਧੂ ਮਨਿੰਦਰ ਸਿੱਧੂ ਜੋ ਇਸ ਵੇਲੇ ਅਮਰੀਕਾ ਵਿੱਚ ਨੇ ਕਿਉਂਕਿ ਮਿਲਵਾਕੀ ਦੇ ਵਿੱਚ G20 ਮੁਲਕਾਂ ਦੇ ਟਰੇਡ ਮਿਨਿਸਟਰ ਵਣਜ ਮੰਤਰੀ ਜਿਹੜੇ ਹੁੰਦੇ ਨੇ ਜੀ ਉਹਨਾਂ ਦੀ ਉਹਨਾਂ ਦਾ ਸੰਮੇਲਨ ਹੋ ਰਿਹਾ ਉੱਥੇ ਗਏ ਹੋਏ ਨੇ ਲੇਕਿਨ ਉੱਥੇ ਉਹਨਾਂ ਨੇ ਇੱਕ ਪਾਸੇ ਲਿਜਾ ਕੇ ਯੂ ਐਸ ਏ ਦੇ ਟਰੇਡ ਰਿਪ੍ਰਜੈਂਟੇਟਿਵ ਜੇਮੀਸਨ ਗਰੀਅਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਸੋ ਇਹ ਫੁੱਲ ਸਾਈਡ ਗੱਲਬਾਤ ਇਸ ਨੂੰ ਕਿ ਇੱਕ ਪਾਸੇ ਨੂੰ ਜਿਵੇਂ ਕੋਈ ਸਾਰੇ ਮਿਲਦੇ ਗਿਲਦੇ ਹੁਣ ਤਾਂ ਇੱਕ ਪਾਸੇ ਨੂੰ ਕੋਈ ਲੈ ਜਾਵੇ ਕਿ ਆ ਜਾਓ ਇੱਧਰ ਬੈਠ ਕੇ ਦੋ ਮਿੰਟ ਗੱਲ ਕਰਦੇ ਹਾਂ ਇਸ ਤਰ੍ਹਾਂ ਦੀ ਗੱਲਬਾਤ ਹੈ ਇਹਨੂੰ ਇਨਫੋਰਮਲ ਕਨਵਰਸੇਸ਼ਨ ਕਿਹਾ ਜਾਂਦਾ ਹੈ ਔਰ ਇਹ ਅਧਿਕਾਰੀਆਂ ਦੇ ਵਿੱਚ ਹੁੰਦੀ ਹੈ ਇੰਟਰਨੈਸ਼ਨਲ ਮੀਟਿੰਗ ਦੇ ਨਾਲ ਕਿਹੜੀ ਇੱਕ ਵੱਡੀ ਇੰਟਰਨੈਸ਼ਨਲ ਮੀਟਿੰਗ ਜਾਂ ਸੰਮੇਲਨ 'ਤੇ ਚੱਲ ਰਿਹਾ ਉਹਦੇ ਨਾਲ ਨਾਲ ਆ ਸੋ ਮਨਿੰਦਰ ਸਿੱਧੂ ਹੁਣਾਂ ਨੇ ਜੇਮੀਸਨ ਗਰੀਅਰ ਦੇ ਨਾਲ ਆਪਣੀ ਇੱਕ ਫੋਟੋ ਜਿਹੜੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਅਤੇ ਕਹਿੰਦੇ ਨੇ ਕਿ ਅਸੀਂ ਗੱਲਬਾਤ ਕੀਤੀ ਕਿ ਦੋਵੇਂ ਮੁਲਕ ਮਲਟੀਲੈਟਰਲ ਇਸ਼ੂਜ਼ 'ਤੇ ਕਿਵੇਂ ਕੰਮ ਕਰ ਸਕਦੇ ਹਾਂ ਨਾਲ ਦੀ ਨਾਲ ਵਰਲਡ ਟਰੇਡ ਔਰਗਨਾਈਜੇਸ਼ਨ ਰਿਫੋਰਮ ਅਤੇ ਰੂਲਸ ਜਿਹੜੇ ਨੇ ਇੰਟਰਨੈਸ਼ਨਲ ਟਰੇਡ ਦੇ ਨਾਲ ਉਹ ਜੁੜੇ ਹੋਏ ਉਹਨਾਂ 'ਤੇ ਗੱਲਬਾਤ ਕਹਿੰਦੇ ਅਸੀਂ ਕੀਤੀ ਹੈ ਮਨਿੰਦਰ ਸਿੱਧੂ ਕਹਿੰਦੇ ਨੇ ਕਿ ਟਰੇਡ ਦੀਆਂ ਅਨਸਰਟਨਿਟੀਆਂ ਦੋਵੇਂ ਸਾਈਡਾਂ 'ਤੇ ਜੋ ਵਪਾਰ ਨੂੰ ਲੈ ਕੇ ਜੋ ਇੱਕ ਅਜੀਬੋ ਗਰੀਬ ਜਿਹੜਾ ਮਾਹੌਲ ਬਣਿਆ ਹੋਇਆ ਅਸੀਂ ਉਹਦੀ ਗੱਲਬਾਤ ਕੀਤੀ ਹੈ ਖਾਸ ਤੌਰ 'ਤੇ ਆਟੋ ਸੈਕਟਰ ਅਤੇ ਵਰਕਰ ਜਿਹੜੇ ਨੇ ਦੋਵਾਂ ਪਾਸਿਆਂ 'ਤੇ ਜੋ ਇਸ ਵੇਲੇ ਨੁਕਸਾਨ ਭੁਗਤ ਰਹੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਹੈ ਸੋ ਕੈਨੇਡਾ ਅਤੇ ਯੂ ਐਸ ਏ ਦੇ ਦਰਮਿਆਨ ਵਪਾਰਕ ਖਿੱਚੋਤਾਣ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਅਤੇ ਗਰੀਅਰ ਇਹ ਕਹਿੰਦੇ ਨੇ ਕਿ ਕੈਨੇਡਾ ਵਾਲੇ ਕਿ ਜਿਹੜੇ ਨੇ ਕੁਛ ਚੀਜ਼ਾਂ 'ਤੇ ਜਿਹੜਾ ਹੈ ਉਹ ਕਿ ਸਾਂਝ ਪਾਉਣ ਲਈ ਤਿਆਰ ਨੇ ਅਤੇ ਇਹ ਵੀ ਹੈ ਕਿ ਗਰੀਅਰ ਕਹਿੰਦੇ ਕਿ ਯੂ ਐਸ ਐਡਮਿਨਿਸਟ੍ਰੇਸ਼ਨ ਜਿਹੜੀ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਹੈ ਉਹ ਕੈਨੇਡਾ ਨਾਲ ਡੀਲ ਕਰਨ ਲਈ ਤਿਆਰ ਹੈਗੇ ਨੇ ਪਰ ਜ਼ੀਰੋ ਟੈਰਿਫ ਵੱਲ ਨੂੰ ਕੰਮ ਕਰਨ ਨੂੰ ਬਿਲਕੁਲ ਤਿਆਰ ਨਹੀਂ ਜ਼ੀਰੋ ਟੈਰਿਫ ਹੁਣ ਨਹੀਂ ਹੋਵੇਗਾ ਸੋ ਗਰੀਅਰ ਨੇ ਆਪਣਾ ਮੇਨ ਪੁਆਇੰਟ ਜਿਹੜਾ ਫਿਰ ਇੱਕ ਵਾਰੀ ਮੂਹਰੇ ਰੱਖਿਆ ਸੋ ਇੱਕ ਹੋਰ ਸ਼ਾਇਦ ਜਿਹੜੀ ਆ ਉਹਨਾਂ ਦੇ ਕੁਛ ਮੀਟਿੰਗ ਜਿਹੜੀਆਂ ਨੇ ਮਨਿੰਦਰ ਸਿੱਧੂ ਦੀਆਂ ਯੂਰਪੀਅਨ ਯੂਨੀਅਨ ਦੇ ਇੰਡੀਆ ਦੇ ਬ੍ਰਾਜ਼ੀਲ ਦੇ ਜਿਹੜੇ ਵਣਜ ਮੰਤਰੀ ਨੇ ਉਹਨਾਂ ਨਾਲ ਹੋਣ ਦੀਆਂ ਸੰਭਾਵਨਾ ਹੈਗੀਆਂ ਨੇ ਸੋ ਇਹ ਮੀਟਿੰਗਸ ਹੋ ਰਹੀਆਂ ਨੇ ਪਰ ਨਤੀਜਾ ਕੀ ਹੋਵੇਗਾ ਅਜੇ ਪਤਾ ਨਹੀਂ ਹੈ ਦੋਵਾਂ ਦੇਸ਼ਾਂ ਦੀ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਵਪਾਰ ਦੀਆਂ ਕੀਤੀਆਂ ਨੇ ਅਤੇ ਡੋਨਲਡ ਟਰੰਪ ਕੀ ਕਹਿੰਦੇ ਨੇ ਜਿਹੜਾ ਉਹਨਾਂ ਨੇ ਜਿਹੜੀ ਤਿੱਖੀ ਜਿਹੀ ਗੱਲ ਕੈਨੇਡਾ ਪ੍ਰਤੀ ਇੱਕ ਹੋਰ ਛੱਡੀ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰ ਲੈਂਦੇ ਹਾਂ ਵਾਈਟ ਹਾਊਸ ਦੇ ਵਿੱਚ ਬੋਲਦੇ ਹੋਏ ਉਹ ਕਹਿੰਦੇ ਨੇ ਕਿ ਅਮਰੀਕਾ ਨੂੰ ਪਹਿਲਾਂ ਮੂਰਖ ਚਲਾ ਰਹੇ ਸੀ ਅਤੇ ਕਹਿੰਦੇ ਮੈਨੂੰ ਇਸ ਕਰਕੇ ਪ੍ਰੈਜੀਡੈਂਟ ਬਣਾਇਆ ਗਿਆ ਕਿਉਂਕਿ ਜਿਹੜੇ ਪਿਛਲੇ ਲੀਡਰ ਸੀਗੇ ਨੇ ਉਹਨਾਂ ਨੇ ਆਟੋ ਮੇਕਰਸ ਜਿਹੜੇ ਗੱਡੀਆਂ ਕਾਰਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਅਸੈਂਬਲੀ ਪਲਾਂਟ ਜਿਹੜੇ ਨੇ ਉਹ ਦੂਸਰੇ ਮੁਲਕ ਵਿੱਚ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਲੈ ਗਏ ਅਤੇ ਉਹ ਕਹਿੰਦੇ ਕਿ ਕੈਨੇਡਾ ਦੇ ਵਿੱਚ ਲਾਰਜ ਸਕੇਲ ਡੋਮੈਸਟਿਕ ਆਟੋ ਮੈਨੂਫੈਕਚਰਿੰਗ ਇੰਡਸਟਰੀ ਹੈ ਅਤੇ ਉਹ ਅਮਰੀਕਾ ਦੇ ਬਰਾਬਰ ਹੀ ਵੱਧਦੀ ਫੁੱਲਦੀ ਰਹੀ ਜਦਕਿ ਮਾਰਕੀਟ ਸਾਡੀ ਜ਼ਿਆਦਾ ਵੱਡੀ ਸੀ ਅਤੇ ਫਿਰ ਉਹ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਨੇ ਸਾਡਾ ਬਹੁਤ ਸਾਲਾਂ ਤੱਕ ਫਾਇਦਾ ਉਠਾਇਆ
ਤੇ ਜਿੰਨਾ ਕਿਸੇ ਹੋਰ ਮੁਲਕ ਨੇ

0: ਨਹੀਂ ਉਠਾਇਆ ਉਨਾ ਉਠਾਇਆ। ਫਿਰ ਉਹ ਕਹਿੰਦੇ ਨੇ ਆਈ ਲਵ ਦ ਕੈਨੇਡੀਅਨ ਪੀਪਲ, ਅਤੇ ਮੈਂ ਕੈਨੇਡੀਅਨ ਲੋਕਾਂ ਨੂੰ ਬਹੁਤ ਪਿਆਰ ਕਰਦਾ, ਪਰ ਬਟ ਲੀਡਰਸ ਹੈਵ ਟੇਕਨ ਐਡਵਾਂਟੇਜ ਆਫ ਅਵਰ ਸਟੂਪਿਡ ਲੀਡਰਸ਼ਿਪ ਫੋਰ ਮੈਨੀ ਮੈਨੀ ਈਅਰਸ, ਪਰ ਕੈਨੇਡਾ ਦੇ ਲੀਡਰਾਂ ਨੇ ਸਾਡੇ ਮੂਰਖ ਆਗੂਆਂ ਦੀ ਮੂਰਖਤਾ ਦਾ ਕਈ ਸਾਲਾਂ ਤੱਕ ਫਾਇਦਾ ਉਠਾਇਆ। ਸੋ ਅਤੇ ਕਹਿੰਦੇ ਕੈਨੇਡਾ ਵਾਲੇ ਇਸ ਤਰ੍ਹਾਂ ਬਿਹੇਵ ਕਰਦੇ ਨੇ ਜਿਵੇਂ ਕਿ ਬਿਲਕੁਲ ਇਨੋਸੈਂਟ, ਪਰ ਉਹ ਹੈ ਨਹੀਂ। ਦੇ ਆਰ ਬਾਰ ਬੀਇੰਗ ਲਿਟਲ ਲੈਸਨ, ਹੁਣ ਥੋੜ੍ਹਾ ਜਿਹਾ ਸਬਕ ਉਹਨਾਂ ਨੂੰ ਰੱਖ ਦੇਣਾ ਅਸੀਂ, ਅਤੇ ਸਬਕ ਅਸੀਂ ਦੇ ਰਹੇ ਹਾਂ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ, ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
5: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
5: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
5: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ

0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
1: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
4: ਓਹੋ ਅੱਜ ਫੇਰ ਨੀ ਲੋਡ ਮਿਲਿਆ
5: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
5: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
1: ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਜੀ ਤੇ ਹੁਣ ਖਬਰਾਂ ਨੂੰ ਅੱਗੇ ਤੋਰਦੇ ਹਾਂ ਇਸ ਤੋਂ ਪਹਿਲਾਂ ਕਿ ਅਸੀਂ ਹੋਰ ਖਬਰਾਂ ਵੱਲੋਂ ਵਧੀਏ ਅਮਰੀਕਾ ਦੇ ਟੈਨੇਸੀ ਤੋਂ ਇੱਕ ਖਬਰ ਜਿਹੜੀ ਆਈ ਹੈ ਉੱਥੇ ਇੱਕ ਔਰਤ ਜਿਸ ਨੂੰ ਕਿ ਮੌਤ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਕਾਫੀ ਸਾਲ ਪਹਿਲਾਂ ਤੇ ਕ੍ਰਿਸਟਾ ਪਾਈਕ ਨਾਂ ਦੀ ਇਹ ਔਰਤ ਉਸਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਜਦੋਂ 18 ਸਾਲਾਂ ਦੀ ਸੀ ਹੁਣ ਉਹ 50 ਤੋਂ ਉੱਪਰ ਹੈ ਉਸਨੇ ਜੁਰਮ ਕੀਤਾ ਸੀ ਆਪਣੇ ਬੁਆਏਫ੍ਰੈਂਡ ਦੇ ਨਾਲ ਰਲ ਕੇ ਕਤਲ ਵਗੈਰਾ ਕੀਤਾ ਸੀ ਤੇ ਉਸਨੂੰ ਮੌਤ ਦੀ ਸਜ਼ਾ ਤਾਂ ਕਾਫੀ ਸਮਾਂ ਪਹਿਲਾਂ ਸੁਣਾਈ ਗਈ ਸੀ ਤੇ ਜਦੋਂ ਉਸਨੂੰ ਕੱਲ੍ਹ ਅਮਰੀਕਾ ਦੇ ਵਿੱਚ ਮਾਫ਼ ਕਰਨਾ ਕੱਲ੍ਹ ਅਮਰੀਕਾ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜ਼ਹਿਰ ਦਾ ਟੀਕਾ ਲਾ ਕੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਤਾਂ ਬੜੀ ਹੈਰਾਨੀ ਹੋਈ ਉਸ ਵੇਲੇ ਜਦੋਂ ਦੇਖਿਆ ਗਿਆ ਕਿ ਉਸ ਔਰਤ 'ਤੇ ਟੀਕੇ ਦਾ ਜ਼ਿਆਦਾ ਅਸਰ ਨਹੀਂ ਟੀਕਿਆਂ ਦਾ ਬਲਕਿ ਦੋ ਟੀਕਿਆਂ ਦਾ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਉਹ ਅਜੇ ਵੀ ਜ਼ਿੰਦਾ ਹੈ ਫਿਰ ਉਸ ਦੀ ਜੋ ਮੌਤ ਦੀ ਸਜ਼ਾ ਉਹਨੂੰ ਦੇਣੀ ਸੀ ਉਹ ਵਿਚਾਲੇ ਰੋਕ ਦਿੱਤੀ ਗਈ ਟੈਨੇਸੀ ਦੇ ਵਿੱਚ ਅਤੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਤਾਜ਼ਾ ਖਬਰਾਂ ਆਉਣ ਵੇਲੇ ਤੱਕ ਜਿਹੜਾ ਹੈ ਉਹ ਉਸਨੂੰ ਉਸਦਾ ਇਲਾਜ ਕੀਤਾ ਜਾ ਰਿਹਾ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ ਡਿਟੇਲਸ ਇਸ ਦੀਆਂ ਆਉਣਗੀਆਂ ਹੋਰ ਜਾਂਚ ਹੋਵੇਗੀ ਕਿਉਂਕਿ ਉੱਥੇ ਦੇ ਗਵਰਨਰ ਨੇ ਇਹ ਰੋਕ ਦਿੱਤਾ ਹੈ ਕੰਮ ਅਤੇ ਉਹ ਕਹਿੰਦੇ ਨੇ ਕਿ ਇਸ ਦੀ ਜਾਂਚ ਕਰੋ ਕਿਉਂਕਿ ਪਹਿਲਾਂ ਵੀ ਅਜਿਹਾ ਇੱਕ ਵਾਰੀ ਇੱਥੇ ਹੋ ਚੁੱਕਾ ਹੈ ਸੱਤ ਟੀਕੇ ਇੱਕ ਖਬਰ ਦੇ ਮੁਤਾਬਕ ਲੱਗੇ ਨੇ ਲੀਥਲ ਇੰਜੈਕਸ਼ਨ ਜਿਹੜੀ ਉਹਦੀ ਬਾਂਹ ਦੇ ਵਿੱਚ ਲਾਏ ਗਏ ਇੱਕ ਘੰਟਾ ਇਹ ਕੰਮ ਚੱਲਿਆ ਅਤੇ ਉਹਦੇ ਲਾਇਰ ਵੀ

ਜਿਹੜੇ ਸੀ ਉਹ ਦੇਖ ਰਹੇ ਸੀ ਤੇ 24 ਘੰਟੇ ਬਾਅਦ ਹੁਣ ਉਸਦਾ ਸਥਿਤੀ ਇਹ ਹੈ ਕਿ ਉਸਦਾ ਇਲਾਜ ਚੱਲ ਰਿਹਾ ਤੇ ਲਾਈਫ ਸੇਵਿੰਗ ਮੈਡੀਕਲ ਕੇਅਰ ਹੈ ਤੇ ਇਹ ਬੜਾ ਬੜੀ ਅਜੀਬੋ ਗਰੀਬ ਸਥਿਤੀ ਹੈ ਸੋ ਉਹਦੀ ਕਿਉਂ ਅਜਿਹਾ ਬਣਿਆ ਕੀ ਉੱਥੇ ਦਾ ਸੀਨ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਜੇ ਡਿਟੇਲਸ ਨਿਕਲ ਕੇ ਸਾਹਮਣੇ ਆਉਣਗੀਆਂ ਲੇਕਿਨ ਇਹ ਅਮਰੀਕਾ ਦੇ ਸੂਬੇ ਟੈਨੇਸੀ ਦੀ ਘਟਨਾ ਹੈ ਜੀ ਅਮਰੀਕਾ ਦੇ ਇੱਕ ਰਿਸਰਚ ਗਰੁੱਪ ਨੇ ਦੱਸਿਆ ਹੈ ਕਿ ਇੱਕ ਆਰਟੀਫਿਸ਼ੀਅਲ ਏਜੰਟ ਨੇ ਕੈਨੇਡਾ ਦੇ ਲਾਈਫ ਲਾਇਬ੍ਰੇਰੀ ਐਂਡ ਆਰਕਾਈਵਸ ਕੈਨੇਡਾ ਨੂੰ ਹੈਕ ਕਰਨ ਦੀ ਟਰਾਈ ਕੀਤੀ ਵੈਬਸਾਈਟ ਜਿਹੜੀ ਹੈ ਉਹਨਾਂ ਦੀ ਹੈਕ ਕਰਨ ਦੀ ਟਰਾਈ ਕੀਤੀ ਗਈ ਇਹ ਫੇਲਡ ਹੈਕਿੰਗ ਅਟੈਂਪਟ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇੱਕ ਏਜੰਟ ਦੁਆਰਾ ਇਹ ਸੈਨ ਫਰਾਂਸਿਸਕੋ ਬੇਸਡ ਇੱਕ ਲੈਬ ਜੋ ਕਿ ਏ ਆਈ ਐਕਟੀਵਿਟੀ ਨੂੰ ਮੋਨੀਟਰ ਕਰਦੀ ਆ ਉਹਦੇ ਦੱਸਣ ਮੁਤਾਬਕ ਹੈ ਸੋ ਇਹ ਰਿਪੋਰਟ ਕੀ ਹੈ ਡਿਟੇਲ ਦੇ ਵਿੱਚ ਇਹ ਕਹਿੰਦੇ ਨੇ ਕਿ ਮਈ 28 ਤੋਂ ਲੈ ਕੇ ਜੂਨ 9 ਤੱਕ ਇਹ ਕੁਛ ਹੋਇਆ ਅਤੇ ਜਿਸ ਵਿੱਚ 899 ਸਰਚ ਇਕੁਆਇਰੀਜ਼ ਜਿਹੜੀਆਂ ਸੀਗੀਆਂ ਉਹ ਡਿਵੋਰਸ ਰੈਕਡ ਜਿਹੜੇ ਕਿ 1905 ਤੋਂ 1911 ਦੇ ਦਰਮਿਆਨ ਹੈਗੇ ਨੇ ਉਹਨਾਂ ਨੂੰ ਫਰੋਲਣ ਦਾ ਯਤਨ ਕੀਤਾ ਗਿਆ ਇਸ ਏ ਆਈ ਏਜੰਟ ਦੁਆਰਾ ਅਤੇ ਇਹਦੇ ਵਿੱਚ ਕੁਛ ਰਿਕੁਐਸਟ ਦੇ ਵਿੱਚੋਂ ਕੁਛ ਅਟੈਕ ਪੇਲੋਡ ਵੀ ਸੀ ਇਹ ਤਕਨੀਕੀ ਗੱਲਾਂ ਨੇ ਅਤੇ ਟਰਾਂਸਲਿਊਸ ਇੱਕ ਜਿਹੜੀ ਇੱਕ ਸੈਨ ਫਰਾਂਸਿਸਕੋ ਬੇਸਡ ਲੈਬ ਹੈ ਉਸਦਾ ਨਾਮ ਹੈ ਤਾਂ ਉਹ ਕਹਿੰਦੇ ਕਿ ਅਸੀਂ ਕੈਨੇਡੀਅਨ ਸਰਕਾਰ ਨੂੰ ਇਹਦੇ ਬਾਰੇ ਜਾਣਕਾਰੀ ਦੇ ਦਿੱਤੀ ਹੈ ਅਤੇ ਕੈਨੇਡੀਅਨ ਸੈਂਟਰ ਫੋਰ ਸਾਈਬਰ ਸਿਕਿਉਰਿਟੀ ਨੇ ਸਟੇਟਮੈਂਟ ਵੀ ਇਸ਼ੂ ਕੀਤੀ ਹੈ ਅਤੇ ਉਹ ਕਹਿੰਦੇ ਨੇ ਕਿ ਅਸੀਂ ਜਾਣਦੇ ਹਾਂ ਇਸ ਸ਼ੱਕੀ ਏ ਆਈ ਏਜੰਟ ਦੀ ਐਕਟੀਵਿਟੀ ਦੇ ਬਾਰੇ ਅਤੇ ਕੋਈ ਸਿਸਟਮ ਬ੍ਰੀਚ ਨਹੀਂ ਹੋਇਆ ਇਮੀਗ੍ਰੇਸ਼ਨ ਦੇ ਮੁਤਲਕ ਬਹੁਤ ਸਾਰੇ ਲੋਕ ਬਹੁਤ ਵੱਖਰੇ ਵੱਖਰੇ ਵਿਚਾਰ ਰੱਖਦੇ ਹੋਣਗੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਮਿਸ਼ਲ ਰੈਂਪਲ ਗਾਰਨਰ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਟੀਚੇ ਜੋ ਰੱਖੇ ਗਏ ਨੇ ਕਿ ਇੰਨੇ ਸਾਲਾਂ ਦੇ ਵਿੱਚ ਅਗਲੇ 2-3 ਸਾਲਾਂ ਦੇ ਪਲੈਨਸ ਰੱਖੇ ਜਾਂਦੇ ਨੇ ਉਹ ਟਾਰਗੇਟ ਦੇ ਤਹਿਤ ਦੱਸਿਆ ਜਾਂਦਾ ਕਿ ਇੰਨੇ ਕੁ ਲੋਕਾਂ ਨੂੰ ਅਸੀਂ ਪੱਕੀਆਂ ਕਰਨਾ ਇੰਨੇ ਕਾਹ ਲਿਆਉਣੇ ਨੇ ਇੰਨੇ ਕਾਹ ਲਿਆਉਣੇ ਨੇ ਅਤੇ ਕਹਿੰਦੇ ਨੇ ਕਿ ਇਸ ਨੂੰ ਹੋਰ ਬਹੁਤ ਜ਼ਿਆਦਾ ਘਟਾਉਣ ਦੀ ਲੋੜ ਹੈ ਇਹ ਬਿਆਨ ਕੰਜ਼ਰਵੇਟਿਵ ਐਮ ਪੀ ਦਾ ਉਸ ਵਕਤ ਆਇਆ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇਸ਼ਾਰਾ ਕਰ ਚੁੱਕੇ ਨੇ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਵਧਾਉਣੀ ਪਵੇਗੀ ਅਤੇ ਅਸੀਂ ਇਸ ਪ੍ਰਤੀ ਕੰਮ ਕਰ ਰਹੇ ਹਾਂ ਅਤੇ ਜੇ ਪਿਛਲੇ ਦਿਨਾਂ ਦੇ ਕੁਛ ਅੰਕੜੇ ਦੇਖੇ ਵੀ ਜਾਣ ਕੁਛ ਹਫ਼ਤਿਆਂ ਦੇ ਜੋ ਕੈਨੇਡਾ ਦੇ ਵਿੱਚ ਪੀ ਆਰ ਦੇਣ ਦੀ ਦਰ ਹੈ ਜੀ ਉਸ ਵਿੱਚ ਵੱਡੇ ਪੱਧਰ 'ਤੇ ਜੋ ਡਰਾਅ ਨੇ ਕੱਢੇ ਗਏ ਨੇ ਐਕਸਪ੍ਰੈਸ ਐਂਟਰੀ ਦੇ ਅਤੇ ਹੋਰਨਾਂ ਚੀਜ਼ਾਂ ਦੇ ਸੋ ਲਿਬਰਲਸ ਜਿਹੜੇ ਨੇ ਉਹ ਇਸ ਪਾਸੇ ਵੱਲ ਨੂੰ ਇਨਕਲਾਈਨਡ ਨੇ ਕਿ ਇਮੀਗ੍ਰੇਸ਼ਨ ਵਧਾਉਣੀ ਚਾਹੀਦੀ ਹੈ ਕੰਜ਼ਰਵੇਟਿਵ ਇਸ ਦੇ ਵਿਰੋਧ ਵਿੱਚ ਨੇ ਅਤੇ ਮਿਸ਼ਲ ਰੈਂਪਲ ਗਾਰਨਰ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਗੱਲ ਕਹੀ ਕਿ ਲਿਬਰਲਸ ਜਿਹੜੇ ਨੇ ਉਹ ਸਾਡੀ ਹਾਊਸਿੰਗ ਹੈਲਥ ਕੇਅਰ ਅਤੇ ਜੋਬਸ ਨੂੰ ਨਾ ਧਿਆਨ ਵਿੱਚ ਰੱਖ ਕੇ ਹੋਰ ਲੋਕਾਂ ਨੂੰ ਲਿਆਉਣ ਦੇ ਵਿੱਚ ਰੁੱਝੇ ਹੋਏ ਨੇ ਅਤੇ ਕਹਿੰਦੇ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਇਮੀਗ੍ਰੇਸ਼ਨ ਦੇ ਟੀਚੇ ਜਿੰਨੇ ਕੁ ਤੁਸੀਂ ਘੱਟ ਕੀਤੇ ਸੀ ਉਹਦੇ ਨਾਲ ਵੀ ਹੋਰ ਜ਼ਿਆਦਾ ਘੱਟ ਕਰੋ ਸੋ ਇਹ ਟੀਚੇ ਜਿਹੜੇ ਸੀ ਉਹ ਉਸ ਵਿੱਚ ਕਾਫੀ ਅੱਖਰ ਘਟਾਏ ਗਏ ਸੀ ਇਹ ਲੈਵਲ ਪਲੈਨ ਜਿਹੜੇ ਕਿ ਇੱਕ ਸਾਲ ਪਹਿਲਾਂ ਟਾਰਗੇਟ ਕੀਤੇ ਜਾਂਦੇ ਨੇ 3 ਸਾਲਾਂ ਦੀ ਪਲੈਨ ਦਿੱਤੀ ਜਾਂਦੀ ਹੈ 380,000 ਨਵੇਂ ਪਰਮਾਨੈਂਟ ਜਿਹੜੇ ਨੇ ਰੈਜੀਡੈਂਟ ਪੀ ਆਰ ਜਿਹੜੇ ਨੇ ਉਹ 26 ਤੋਂ ਲੈ ਕੇ 28 ਤੱਕ ਰੱਖੇ ਜਾਣੇ ਨੇ ਅਤੇ ਕੰਜ਼ਰਵੇਟਿਵ ਇਸ ਤੋਂ ਵੀ ਜ਼ਿਆਦਾ ਜਿਹੜੀ ਹੈ ਉਹ ਘਟਾਉਣ ਦੇ ਪੱਖ ਵਿੱਚ ਹੈਗੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਸਰਵੇਖਣ ਆ ਰਹੇ ਨੇ ਜੇ ਉਹਨਾਂ ਨੂੰ ਸੱਚ ਮੰਨ ਲਈਏ ਖੈਰ ਹੁੰਦੇ ਤਾਂ ਸਰਵੇਖਣ ਦੇ ਸਰਵੇਖਣ ਹੀ ਹੁੰਦੇ ਨੇ ਅਤੇ ਉਹਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਡੇਵਿਡ ਈਬੀ ਜੋ ਐਨ ਡੀ ਪੀ ਆਗੂ ਨੇ ਅਤੇ ਮੌਜੂਦਾ ਪ੍ਰੀਮੀਅਰ ਨੇ ਉਹਨਾਂ ਨੇ ਜਲਦੀ ਇਲੈਕਸ਼ਨ ਕਰਵਾ ਕੇ ਆਪਣੇ ਪੈਰਾਂ 'ਤੇ ਕੋਹੜਾ ਮਾਰ ਲਿਆ ਇਪਸੌਸ ਦਾ ਇੱਕ ਪੋਲ ਹੈ ਜਿਸ ਵਿੱਚ ਬੀ ਸੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 42% ਦੀ ਲੀਡ ਹੈ ਜਦਕਿ ਬੀ ਸੀ ਦੇ ਵਿੱਚ ਐਨ ਡੀ ਪੀ ਨੂੰ 40% ਦੀ ਸਪੋਰਟ ਹੈ ਅਤੇ ਜੋ ਕਿ ਪਹਿਲਾਂ ਨਾਲੋਂ 5 ਅੰਕ ਘੱਟ ਗਈ ਹੈ ਅਤੇ ਬੀ ਜਿਹੜੇ ਕੰਜ਼ਰਵੇਟਿਵ ਨੇ ਉਹ 7 ਅੰਕ ਵੱਧ ਗਏ ਨੇ ਸੋ ਇਹ ਪੋਲ ਦੇ ਵਿੱਚ ਜਿਹੜਾ ਹੈ ਪਤਾ ਲੱਗਦਾ ਕਿ ਐਨ ਡੀ ਪੀ ਜੋ ਕਿ ਲੀਡ ਕਰ ਰਹੀ ਸੀ 2 ਹਫ਼ਤੇ ਪਹਿਲਾਂ ਤੱਕ
वो

ਪਿੱਛੇ ਚਲੇ ਗਏ ਨੇ ਖਿਸਕ ਕੇ। ਸੋ ਬੀ ਸੀ ਕੰਜ਼ਰਵੇਟਿਵ ਜਿਹੜੇ ਨੇ ਉਹਨਾਂ ਨੇ ਇਸ ਪੋਲ ਦੇ ਵਿੱਚ ਵੱਧ ਹਾਸਲ ਕੀਤੇ ਨੇ। ਤੇ ਜੇ ਇੱਕ ਪਾਰਟੀ ਜੋ ਬਿਲਕੁਲ ਟ੍ਰਬਲ ਦੇ ਵਿੱਚ ਸੀ, ਬਹੁਤ ਵੱਡੀ ਸਮੱਸਿਆ ਦੇ ਵਿੱਚ ਘਿਰੀ ਨਜ਼ਰ ਆ ਰਹੀ ਸੀ ਬੀ ਸੀ ਦੇ ਵਿੱਚ ਕੰਜ਼ਰਵੇਟਿਵ, ਜਿਨ੍ਹਾਂ ਦੇ ਐਮ ਐਲ ਏ ਛੱਡ ਛੱਡ ਕੇ ਹੋਰਨਾਂ ਪਾਰਟੀਆਂ ਵਿੱਚ ਵੀ ਜਾ ਰਹੇ ਸੀ ਤੇ ਹੋਰਨਾਂ ਵਿੱਚ ਨਾ ਜਾ ਕੇ ਵੀ ਵੈਸੇ ਵੀ ਪਾਰਟੀ ਨੂੰ ਅਲਵਿਦਾ ਕਹਿ ਰਹੇ ਸੀ, ਲੱਗਦਾ ਹੈ ਕਿ ਉਹ ਜਿਹੜੇ ਨੇ ਸਰਕਾਰ ਬਣਾ ਸਕਦੇ ਨੇ ਜੇ ਇਹ ਸਰਵੇਖਣਾਂ ਦੀ ਗੱਲ ਸੱਚ ਹੁੰਦੀ ਹੈ ਤਾਂ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਤੁਸੀਂ ਮਾਨਸ ਪਹੁਜਾ ਹੋਰਾਂ ਨੂੰ ਯਾਦ ਕਰੋ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਨ੍ਹਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰੋ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ। ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 4587-6746-96। ਮਰਸੀਡੀਜ਼ ਬੈਂਜ਼ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਤੇ ਵੱਡਾ ਸ਼ੋਰੂਮ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿੱਲ ਉੱਪਰ ਹੈ। ਗੌਰਵ ਸ਼ਰਮਾ ਨਾਲ ਤੁਸੀਂ ਗੱਲਬਾਤ ਕਰਕੇ ਵਧੀਆ ਡੀਲ ਬਣਾ ਸਕਦੇ ਹੋ। 403-903-6757 403-903-6757। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਦਾ ਫੋਨ ਨੰਬਰ 403-404-3500। ਮਦਰ ਇੰਡੀਆ ਰੈਸਟੋਰੈਂਟ, ਤੁਸੀਂ ਫੂਡ ਆਰਡਰ ਕਰਕੇ ਖਾਣਾ ਹੋਵੇ, ਡਿਲੀਵਰੀ ਕਰਵਾਉਣੀ ਹੋਵੇ ਜਾਂ ਬੈਠ ਕੇ ਖਾਣਾ ਹੋਵੇ ਤਾਂ ਬਹੁਤ ਹੀ ਵਧੀਆ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਜੀ ਤੇ ਵੈਜ ਨੌਨ ਵੈਜ ਫੂਡ ਇਹਨਾਂ ਕੋਲ ਬਹੁਤ ਆਲਾ ਮਿਲੇਗਾ। ਫੋਨ 403-936-7077 403-936-7777 ਤੇ 24 ਘੰਟੇ ਖੁੱਲ੍ਹਦੇ ਨੇ ਜੀ 7 ਦਿਨ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਇੱਥੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ ਤੇ ਬਿਜ਼ਨਸ ਪੋਰਟਰੇਟ ਵੀ ਬਣਾ ਸਕਦੇ ਹੋ। ਫੋਨ 403-947-0060। ਜਿਹੜਾ ਬਾਕੀ ਖ਼ਬਰਾਂ ਤੇ ਅਸੀਂ ਇੱਕ ਵਾਰ ਝਾਤ ਪਾਉਂਦੇ ਹਾਂ। ਕੈਨੇਡਾ ਦੇ ਵਿੱਚ ਹਾਈ ਸਪੀਡ ਰੇਲਸ ਨਹੀਂ ਹੈਗੀਆਂ, ਤੇਜ਼ ਰਫ਼ਤਾਰ ਟ੍ਰੇਨਸ ਜੋ ਇੱਕ ਸ਼ਹਿਰ ਤੋਂ ਦੂਸਰੇ ਨੂੰ ਜੋੜਨ, ਜੋ ਦੁਨੀਆ ਦੇ ਹੁਣ ਬਹੁਤ ਸਾਰੇ ਮੁਲਕਾਂ ਦੇ ਵਿੱਚ ਨੇ। ਤੇ ਇੱਕ ਨਵੀਂ ਰਿਪੋਰਟ ਜੋ ਹੈ ਉਹ ਓਟਵਾ ਦੇ ਇੱਕ ਫਿਸਕਲ ਵਾਚ ਡੌਗ ਦੁਆਰਾ ਜਾਰੀ ਕੀਤੀ ਗਈ ਹੈ। ਉਸ ਵਿੱਚ ਪਾਰਲੀਮੈਂਟਰੀ ਬਜਟ ਆਫਿਸਰ ਨੇ ਐਸਟੀਮੇਟ ਲਾਇਆ ਕਿ ਹਾਈ ਸਪੀਡ ਰੇਲ ਜਿਹੜੀ ਹੈ 113 ਬਿਲੀਅਨ ਦੀ ਕੋਸਟ ਬਣ ਸਕਦੀ ਹੈ, ਜੋ ਕਿ ਪਹਿਲਾਂ ਲਾਇਆ ਗਿਆ ਸੀ ਅੰਦਾਜ਼ਾ ਉਸ ਤੋਂ 25% ਜ਼ਿਆਦਾ। ਖੈਰ ਹੁਣ ਇਹ ਐਡਮਿੰਟਨ ਤੋਂ ਕੈਲਗਰੀ ਵਾਲੇ ਦੀ ਗੱਲ 'ਤੇ ਚੱਲੀ ਹੋਈ ਹੈ, ਅਸੀਂ ਇਸ ਕਰਕੇ ਖ਼ਬਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਐਡਮਿੰਟਨ ਤੋਂ ਕੈਲਗਰੀ ਵਾਲੇ ਦੇ ਅੰਦਾਜ਼ੇ ਲੱਗਣਗੇ ਅਜੇ ਤਾਂ ਸਰਕਾਰ ਨੇ ਕਿਸਮ ਦਾ ਕਹਿ ਲਓ ਕਿ ਗੱਲ ਹੀ ਕੀਤੀ ਹੈ, ਅਜੇ ਇਸ ਤੋਂ ਜ਼ਿਆਦਾ ਤਾਂ ਕੁਛ ਨਹੀਂ ਹੈ। ਅਤੇ ਪ੍ਰਾਈਵੇਟ ਭਾਈਵਾਲੀ ਜਿਹੜੀ ਹੈ ਉਸਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇੱਕ ਇਸ ਤੋਂ ਪਹਿਲਾਂ ਜੋ ਸਰਕਾਰ ਐਲਾਨ ਹੀ ਕਰ ਚੁੱਕੀ ਹੈ, ਸਾਡੀ ਫੈਡਰਲ ਸਰਕਾਰ, ਉਹਨਾਂ ਨੇ ਜੋ ਇੱਕ ਆਲਟੋ ਹਾਈ ਸਪੀਡ ਰੇਲ ਪ੍ਰੋਜੈਕਟ ਜਿਹੜਾ ਹੈ ਉਹ ਜੋ ਚੱਲਣਾ ਇਹ ਚੱਲੇਗਾ ਓਨਟੇਰੀਓ ਦੇ ਵਿੱਚ ਅਤੇ ਕਿਊਬਿਕ ਦੇ ਵਿੱਚ, ਉਸ ਦੀ ਕੋਸਟ ਦੇ ਅੰਦਾਜ਼ੇ ਲਾਏ ਨੇ। ਸੋ ਪਾਰਲੀਮੈਂਟਰੀ ਬਜਟ ਆਫਿਸਰ ਇਹ ਕਹਿੰਦੇ ਨੇ ਕਿ ਪ੍ਰੋਜੈਕਟ ਦੀ ਕੋਸਟ ਜਿਹੜੀ ਹੈ 75 ਬਿਲੀਅਨ ਤੋਂ 113 ਬਿਲੀਅਨ ਹੋ ਸਕਦੀ ਹੈ, ਜਦਕਿ ਸਰਕਾਰ ਪਹਿਲਾਂ ਸੋਚਦੀ ਸੀ ਕਿ 60 ਬਿਲੀਅਨ ਤੋਂ 90 ਬਿਲੀਅਨ ਹੈ। ਸੋ ਇਹ ਰੇਂਜ ਜਿਹੜੀ ਹੈ ਇੱਕ

ਲਾਰਜ ਸਕੇਲ ਵਾਧਾ ਦਿਖਾ ਰਹੀ ਹੈ ਕਿ ਇੰਨੀ ਇੰਨੀ ਵਧੀ ਹੈ ਤੇ ਇਹ ਕੈਨੇਡਾ ਦੇ ਮਾਰਕ ਕਾਰਨੀ ਦੇ ਜਿਹੜੇ ਵੱਡੇ ਇਨਫਰਾਸਟ੍ਰਕਚਰ ਜਿਹੜੇ ਪ੍ਰੋਜੈਕਟ ਨੇ ਤੇ ਕੰਟਰੀ ਦਾ ਦੇਸ਼ ਦਾ ਵਾਧਾ ਹੋਇਆ ਕਰਜ਼ਾ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਕਈ ਲੋਕ ਚਿੰਤਾ ਦਾ ਪ੍ਰਗਟਾਵਾ ਵੀ ਕਰ ਰਹੇ ਨੇ ਸੋ ਇਹ ਇਹਦੇ ਵਿੱਚ ਜੋ ਇੱਕ ਆਲਟੋ ਹਾਈ ਸਪੀਡ ਲਿੰਕ ਹੈ ਟੋਰੰਟੋ ਤੋਂ ਕਿਊਬਿਕ ਸਿਟੀ ਤੱਕ ਜਿਹੜਾ ਜਾਣਾ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਅਤੇ ਇਹ ਹਾਈ ਸਪੀਡ ਰੇਲ ਲਿੰਕ ਜਿਹੜਾ ਪ੍ਰੋਜੈਕਟ ਹੈ 1000 ਕਿਲੋਮੀਟਰ ਬਿਜਲੀ ਨਾਲ ਚੱਲਣ ਵਾਲੀ ਹਾਈ ਸਪੀਡ ਰੇਲ ਹੋਵੇਗੀ ਜਿਸ ਦੀ ਕਿ ਸਪੀਡ 300 ਕਿਲੋਮੀਟਰ ਘੰਟੇ ਤੋਂ ਵੱਧ ਹੋਵੇਗੀ ਸੋ ਇਹ ਪ੍ਰੋਜੈਕਟ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਫਰਵਰੀ 2025 ਵਿੱਚ ਜਿਹੜਾ ਇਸ ਦੀ ਘੁੰਡ ਚੁਕਾਈ ਜੀ ਕੀਤੀ ਸੀ ਅਤੇ ਕੁਛ ਜਦੋਂ ਉਹਨਾਂ ਨੇ ਅਸਤੀਫਾ ਦੇਣ ਤੋਂ ਕੁਛ ਹਫ਼ਤੇ ਪਹਿਲਾਂ ਅਤੇ ਪਰ ਮਾਰਕ ਕਾਰਨੀ ਦੇ ਨਵੇਂ ਮੇਜਰ ਪ੍ਰੋਜੈਕਟ ਆਫਿਸ ਦੇ ਵਿੱਚ ਵੀ ਇਸ ਨੂੰ ਸ਼ਾਮਲ ਕੀਤਾ ਗਿਆ ਇਸ 'ਤੇ ਕੰਮ 2029 ਵਿੱਚ ਕਹਿੰਦੇ ਸ਼ੁਰੂ ਹੋਵੇਗਾ ਅਤੇ ਕੈਨੇਡਾ ਦਾ ਪਹਿਲਾ ਜਿਹੜਾ ਇਹ ਹਾਈ ਸਪੀਡ ਰੇਲ ਲਿੰਕ ਹੋਵੇਗਾ ਅਤੇ ਇੱਧਰ ਅਲਬਰਟਾ ਵਾਲੇ ਅਤੇ ਅਜੇ ਜ਼ਰਾ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੜਕ 'ਤੇ ਟੋਲ ਦੇਣਾ ਕਈ ਵਾਰੀ ਚੰਗਾ ਤਾਂ ਨਹੀਂ ਲੱਗਦਾ ਪਰ ਕਾਨੂੰਨ ਜੋ ਹੈ ਨਿਯਮ ਜੋ ਹੈ ਉਹ ਤਾਂ ਹੈ ਓਨਟੇਰੀਓ ਦੇ ਵਿੱਚ ਹਾਈਵੇ 407 ਬੜਾ ਫੇਮਸ ਹੈ ਅਤੇ ਪੀਲ ਰੀਜਨਲ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹਨਾਂ ਨੇ ਇਸ 407 'ਤੇ ਟੋਲ ਤੋਂ ਬਚਣ ਲਈ $1,00,000 ਤੋਂ ਵੱਧ ਦਾ ਜਿਹੜਾ ਸੀ ਉਹ ਫਰੋਡ ਕੀਤਾ ਇਹ ਦੋਸ਼ ਹੈ ਨਾਲ ਹੀ ਪੁਲਿਸ ਨੂੰ 10 ਚੋਰੀ ਦੀਆਂ ਗੱਡੀਆਂ ਵੀ ਮਿਲੀਆਂ ਨੇ ਜਿਸ ਇੱਕ ਪ੍ਰੋਜੈਕਟ ਚਲਾ ਕੇ ਲੋਕਾਂ ਨੂੰ ਫੜਿਆ ਗਿਆ ਇਸ ਦਾ ਨਾਮ ਪ੍ਰੋਜੈਕਟ ਓਕਟੇਨ ਸੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਸਕੀਮ ਸੀਗੀ ਜਿਸ ਵਿੱਚ ਪਬਲਿਕ ਸਿਸਟਮ ਨੂੰ ਐਕਸਪਲੋਇਟ ਕੀਤਾ ਗਿਆ ਅਤੇ ਜੋ ਜ਼ਿੰਮੇਵਾਰੀ ਬਣਦੀ ਉਸ ਤੋਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਇਹ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਨਵੈਸਟੀਗੇਟਰ ਇਹ ਮੰਨਦੇ ਨੇ ਕਿ ਇਹ ਜਿਹੜੇ 4 ਫੜੇ ਗਏ ਨੇ ਇਹਨਾਂ ਨੇ ਨਕਲੀ ਪਲੇਟਾਂ ਜਾਂ ਕੁਛ ਹੋਰ ਇਸ ਤਰ੍ਹਾਂ ਚੋਰੀ ਦੀਆਂ ਗੱਡੀਆਂ ਨਾਲ ਇਹ ਟੋਲ ਜੋ ਹੈ ਪ੍ਰੋਜੈਕਟ ਓਕਟੇਨ ਦੇ ਤਹਿਤ ਉਹਨਾਂ ਨੇ ਉਹਨਾਂ ਨੂੰ ਜੋ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਚਲੋ ਪਤਾ ਲੱਗਦਾ ਕਿ ਅਨਪੇਡ ਬਿੱਲ ਹੈਗੇ ਨੇ 407 ਦੇ ਟੋਲ ਦੇ ਇਹ 407 ETR ਜਿਸ ਵਿੱਚ ਫਰੋਡ ਡਾਕੂਮੈਂਟ ਹੈਗੇ ਨੇ ਸਰਵਿਸ ਓਨਟੇਰੀਓ ਦੀਆਂ ਲੋਕੇਸ਼ਨ ਦੇ ਅਤੇ ਹੋਰ ਕਈ ਚੀਜ਼ਾਂ ਨੇ ਇਹਨਾਂ ਨੂੰ ਬਹੁਤ ਸਾਰੇ ਦੋਸ਼ ਜਿਹੜੇ ਇਹਨਾਂ 'ਤੇ ਹੈਗੇ ਨੇ ਅਤੇ ਜ਼ਿਆਦਾ ਏਸ਼ੀਆਈ ਮੂਲ ਦੇ ਨੇ ਪੰਜਾਬੀ ਮੂਲ ਦੇ ਜਿਹੜੇ ਨੇ ਇਹਨਾਂ ਵਿੱਚ ਮਿਲੇ ਨਹੀਂ ਹੈ ਲੇਕਿਨ ਇੱਕ ਵੱਡਾ ਫਰੋਡ ਜਿਹੜਾ ਜੀ ਸਾਹਮਣੇ ਆਇਆ ਹੈ ਜੀ ਐਡਮਿੰਟਨ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਕਿਉਂਕਿ ਉਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਧਮਕੀਆਂ ਦੇ ਰਿਹਾ ਸੀ 44 ਸਾਲਾਂ ਦਾ ਐਡਮਿੰਟਨ ਵਾਸੀ ਇਹ ਜਾਨੋਂ ਮਾਰਨ ਦੀ ਧਮਕੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦੇ ਰਿਹਾ ਸੀ ਇਨਵੈਸਟੀਗੇਸ਼ਨ ਹੋਈ ਇਸ ਐਕਸ ਦੀ ਯੂਜ਼ ਕਰਨ ਵਾਲੇ ਦੀ ਸਤੰਬਰ ਦੇ ਵਿੱਚ ਅਤੇ RCMP ਦੀ ਫੈਡਰਲ ਪੁਲਿਸਿੰਗ ਨੈੱਟ ਨੌਰਥ ਵੈਸਟ ਰੀਜਨ ਦੀ ਇੰਟੀਗ੍ਰੇਟਡ ਨੈਸ਼ਨਲ ਸਿਕਿਉਰਿਟੀ ਇਨਫੋਰਸਮੈਂਟ ਟੀਮ ਨੇ ਕਾਰਵਾਈ ਕਰਦੇ ਹੋਏ ਡਵਾਈਟ ਪੀਟਰ ਮੈਕਿੰਟਰ ਨੂੰ ਗ੍ਰਿਫਤਾਰ ਕੀਤਾ ਅਤੇ ਚਾਰਜ ਕੀਤਾ ਅਤੇ ਉਸ ਨੂੰ ਨਵੰਬਰ ਮਹੀਨੇ ਵਿੱਚ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਇਹ ਅਜੇ ਤੱਕ ਦੋਸ਼ ਸਾਬਤ ਨਹੀਂ ਹੋਏ ਅਤੇ ਕ੍ਰਿਮੀਨਲ ਔਨਲਾਈਨ ਐਕਸ਼ਨਸ ਜਿਹੜੇ ਹੈਗੇ ਨੇ ਜੀ ਕਹਿੰਦੇ ਨੇ ਕਿ ਇਹਦੇ ਗੰਭੀਰ ਨਤੀਜੇ ਹੋ ਸਕਦੇ ਨੇ RCMP ਦੀ ਫੈਡਰਲ ਪੁਲਿਸਿੰਗ ਨੌਰਥ ਵੈਸਟ ਰੀਜਨ ਵੱਲੋਂ ਯਾਦ ਕਰਵਾਇਆ ਜਾ ਰਿਹਾ ਕਿ ਲੋਕਾਂ ਨੂੰ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿ ਇਸ ਤਰ੍ਹਾਂ ਨਤੀਜੇ ਭੁਗਤਣ ਤੋਂ ਬਿਨਾਂ ਉਹ ਕਿਸੇ ਨੂੰ ਧਮਕੀਆਂ ਦੇ ਦੇਣਗੇ ਅਤੇ ਉਹਨਾਂ ਨੂੰ ਪੁੱਛੇਗਾ ਕੋਈ ਨਹੀਂ ਇਸ ਤੋਂ ਪਹਿਲਾਂ ਵੀ ਇੱਕ ਕੈਲਗਰੀ ਵਾਸੀ ਵੀ ਅਤੇ ਇੱਕ ਹੋਰ ਜਗ੍ਹਾ ਦਾ ਰਹਿਣ ਵਾਲਾ ਬੰਦਾ ਵੀ ਜਿਹੜਾ ਹੈ ਉਸ ਨੂੰ ਇਸੇ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਕੈਲਗਰੀ ਦੇ ਵਿੱਚ ਬਲੂ ਬਿਨਸ ਜਿਹੜੀਆਂ ਬਲੂ ਕਾਰਡਸ ਹੈਗੀਆਂ ਨੇ ਉਹਨਾਂ ਦੀ ਵਰਤੋਂ ਹੋਰ ਜ਼ਿਆਦਾ ਕਰਨ ਦੀ ਜਿਹੜੀ ਹੈ ਖੁੱਲ੍ਹ ਦਿੱਤੀ ਜਾਵੇਗੀ ਅਲਬਰਟਾ ਦੇ ਐਕਸਟੈਂਡਡ ਪ੍ਰੋਡਿਊਸਰ ਰਿਸਪੋਂਸੀਬਿਲਟੀ ਜਿਹੜੀ ਹੈ ਅਪਡੇਟਸ ਹੈਗੀਆਂ ਨੇ ਉਹਨੂੰ ਕੀਤਾ ਗਿਆ ਅਤੇ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਐਕਸੈਪਟਡ ਆਈਟਮ ਦੇ ਵਿੱਚ ਕੈਲਗਰੀ ਵਾਸੀ ਜਿਹੜੇ ਨੇ ਰੀਸਾਈਕਲ ਕਰ ਸਕਦੇ ਨੇ ਹੋਰ ਇਸ ਪ੍ਰੋਵਿੰਸ਼ਲ ਰੀਸਾਈਕਲਿੰਗ ਪਾਲਿਸੀ ਦੇ ਤਹਿਤ ਇਸ ਇਹਦੇ ਵਿੱਚ ਫਲੈਕਸੀਬਲ ਬੈਗਸ ਰੈਪਰਸ ਚਿਪ ਬੈਗ ਸਨੈਕ ਪੈਕਿੰਗ ਟਿਊਬਸ ਟੁੱਥਪੇਸਟ ਡਿਊਡਰੈਂਟ

0: ਕੁਸ਼ਨ ਟਿਊਬਸ, ਫੋਮ, ਐਗ ਕਾਰਟਨ, ਮੀਟ ਟ੍ਰੇਜ਼, ਟੇਕ ਆਊਟ ਕੰਟੇਨਰ, ਐਰੋਸੋਲਸ, ਹੇਅਰ ਸਪਰੇਅ, ਡਰਾਈ ਸ਼ੈਂਪੂ ਵਗੈਰਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਹੋਰ ਜਿਹੜੀਆਂ ਨੇ ਤੁਸੀਂ ਪਾ ਸਕੋਗੇ। ਅਤੇ ਜ਼ਿਆਦਾ ਜਾਣਕਾਰੀ ਲਈ, ਬਰੀਕੀ ਲਈ ਸਾਡੇ 'ਤੇ ਨਿਰਭਰ ਨਾ ਰਹੋ, ਰੇਡੀਓ ਸਰਵ ਸੰਗਮ ਅਤੇ ਸਿਟੀ ਆਫ ਕੈਲਗਰੀ ਦੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ ਜੀ। ਇੱਕ ਖਬਰ ਇਹ ਹੈ ਜੀ ਕਿ ਅਮਰੀਕਾ ਤੋਂ ਖਬਰ ਹੈ ਜਾਂਦੇ ਜਾਂਦੇ ਕਿ ਇਹ ਮਿਸ਼ੀਗਨ ਦੇ ਇੱਕ ਡੇ ਕੇਅਰ ਦੇ ਵਿੱਚ 3 ਸਾਲਾ ਬੱਚੇ ਦੇ ਮਾਂ ਬਾਪ ਨੂੰ ਚਾਰਜ ਕੀਤਾ ਗਿਆ ਅਤੇ ਕਿਉਂਕਿ ਉਹਦੇ ਮੁੰਡੇ ਦੇ ਬੈਕਪੈਕ ਦੇ ਵਿੱਚ ਇੱਕ ਲੋਡਡ ਬੰਦੂਕ ਪਾਈ ਗਈ। ਇਹ ਕੈਂਟਨ ਪੁਲਿਸ ਡਿਪਾਰਟਮੈਂਟ ਦੇ ਦੱਸਣ ਮੁਤਾਬਕ ਚਿਲਡਰਨਜ਼ ਵਰਲਡ ਅਰਲੀ ਲਰਨਿੰਗ ਸੈਂਟਰ ਦੇ ਵਿੱਚ ਇਹ ਇੰਸੀਡੈਂਟ ਹੋਇਆ, ਜਿੱਥੇ ਇਹ ਰਿਪੋਰਟ ਆਈ ਕਿ ਇੱਕ ਬੱਚਾ ਜਿਹੜਾ ਹੈ ਉਸਨੂੰ ਲੋਡਡ ਫਾਇਰ ਆਰਮ ਜਿਹੜਾ ਹੈ ਫੈਸਿਲਿਟੀ ਦੇ ਵਿੱਚ ਉਸ ਕੋਲੋਂ ਮਿਲਿਆ। ਅਫਸਰ ਉੱਥੇ ਪਹੁੰਚੇ, ਉਸ ਵੈਪਨ ਨੂੰ ਕਾਬੂ ਕੀਤਾ ਗਿਆ, ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ, ਜਿਸ ਦੇ ਨਾਲ ਇਸ 3 ਸਾਲਾ ਬੱਚੇ ਦੇ ਇੱਕ ਪੇਰੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਚੱਲ ਰਹੀ ਹੈ। ਬੜਾ ਹੀ ਸੀਰੀਅਸ ਕੇਸ ਆਪਣੇ ਆਪ ਦੇ ਵਿੱਚ ਕਿ ਬੱਚੇ ਕੋਲੋਂ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਖਤਰਨਾਕ ਹਥਿਆਰ ਬਰਾਮਦ ਹੋਇਆ। ਇਹ ਫਾਇਰ ਆਰਮ ਜਿਹੜਾ ਹੈ ਡੇ ਕੇਅਰ ਦੇ ਵਿੱਚ ਜਦੋਂ ਸਟਾਫ ਮੈਂਬਰ ਨੇ ਦੇਖਿਆ ਕਿ ਇਹ ਤੇ ਬੱਚੇ ਆਪਸ ਵਿੱਚ ਇੱਕ ਦੂਸਰੇ ਨੂੰ ਦਿਖਾ ਰਹੇ ਨੇ ਅਤੇ ਲੋਡਡ ਆ ਵੈਪਨ ਇਹ, ਅਤੇ ਇਹ ਇਹਦੇ ਵਿੱਚ ਫਿਰ ਉਹਨਾਂ ਨੇ ਪੁਲਿਸ ਨੂੰ ਅਲਰਟ ਕੀਤਾ ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਰਬਾਬ ਅਲ ਜ਼ਾਇਦ 27 ਸਾਲਾਂ ਦਾ ਜਿਹੜਾ ਉਸਨੂੰ ਚਾਰਜ ਕੀਤਾ ਗਿਆ ਅਤੇ ਬ੍ਰੈਂਡਨ ਐਲੀ ਜੋ 28 ਸਾਲਾਂ ਦਾ ਇੱਕ ਪੁਲਿਸ ਅਫਸਰ ਹੈ ਉਸਨੂੰ ਵੀ ਚਾਰਜ ਕੀਤਾ ਗਿਆ 4th degree ਚਾਈਲਡ ਅਬਿਊਜ਼ ਦੇ ਵਿੱਚ। ਸੋ ਇਹ ਕੇਸ ਜਿਹੜੇ ਨੇ ਬੜੇ ਸੀਰੀਅਸ ਨੇ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
0: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendra Pannu, radiosursangam.ca, phone 403-585-0910, Radio Sursangam.
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878321208 ਜਾਂ ਰਮਨ ਵੜੈਚ 7807530001। ਸੋਨਿਕ

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम, सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 4039036757।
0: मर्सिडीज बेंस कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर दा दूजा नाम आ सुकून ते कैनेडा च घर खरीदना एक वड्डी चुनौती।
2: घर खरीदण तो पहला इत्मीनान नाल किसे प्रोफेशनल दी सलाह जरूर लाओ।
1: वधिया घर खरीदना, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
2: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंह गिल।
1: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ

0: ਸੱਤੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼।

ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208

0: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਇਨਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇਨਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇਨਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇਨਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇਨਸ਼ੋਰੈਂਸ ਲਈ ਪੰਜਾਬ ਇਨਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇਨਸ਼ੋਰੈਂਸ ਮੋਰਗੇਜ ਇਨਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇਨਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇਨਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ

0: ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
4: The time is 6 p.m. You are listening to Fairchild Radio CHKF FM 94.7, a multicultural radio station in Calgary.